ਮਾਲਕ ਦੀ ਮਹਾਨ ਵਡਿਆਈ ਕਰਦੇ ਨੇ ਹੇ ਪ੍ਰਭੂ ਤੇਰੇ ਕਿਹੜੇ ਕਿਹੜੇ ਗੁਣਾਂ ਦਾ ਇਜ਼ਹਾਰ ਕਰਾਂ ਤੂੰ ਗੁਣਾਂ ਦਾ ਮੁਜੱਸਮਾ ਹੈ ਗੁਣਾਂ ਦਾ ਸਮੂਹ ਭੰਡਾਰ ਹੈ।

ਮਾਲਕ ਦੇ ਗੁਣ ਬਿਆਨ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ ਕਰ ਤਾਂ ਨਹੀਂ ਸਕਦਾ ਪਰ ਤੁਛ ਬੁੱਧੀ ਅਨੁਸਾਰ ਤੇਰੇ ਗੁਣਾਂ ਦਾ ਇਜ਼ਹਾਰ ਕਰ ਰਿਹਾ ਹਾਂ। ਕਹਿੰਦੇ ਨੇ

ਦੇਰ ਦੀ ਧਰਤੀ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ। ਕਿਉਂ ਬਈ ਅੱਜ ਇਸ ਦਰਬਾਰ ਵਿੱਚ ਸੋਗ ਕਿਉਂ ਛਾਇਆ ਹੈ? ਸੰਗਤਾਂ ਨੀਵੀਂ ਪਾ ਕੇ ਬੈਠੀਆਂ ਨੇ, ਅੱਖਾਂ ਵਿੱਚੋਂ ਹੰਝੂ ਕੇਰੀ ਜਾਂਦੀਆਂ ਨੇ। ਕੀ ਗੱਲ, ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਆਖ ਰਹੇ ਨੇ? ਅੱਜ ਸਾਨੂੰ ਸਰੀਰ ਕਰਕੇ ਸਦਾ ਵਾਸਤੇ ਵਿਛੋੜਾ ਦੇ ਰਹੇ? ਨਾ ਮਹਾਰਾਜ, ਇੰਜ ਨਾ ਕਰਨਾ। ਅਸੀਂ ਤੁਹਾਡੇ ਦਰਸ਼ਨ ਕਰ ਕਰਕੇ ਜਿਉਂਦੇ ਹਾਂ। ਆ ਤੱਕੋ ਸੰਗਤਾਂ ਵੱਲ ਕਿਵੇਂ ਹੰਝੂਆਂ ਦਾ ਮੀਂਹ ਵਰਸਾ ਰਹੀਆਂ? ਨਾ ਮਹਾਰਾਜ, ਅਸੀਂ ਇਹ ਵਿਛੋੜਾ ਸਹਾਰ ਨਹੀਂ ਸਕਾਂਗੇ। ਸੰਗਤਾਂ ਦਾ ਵੈਰਾਗ ਦੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਪੰਜਾਂ ਸਿੰਘਾਂ ਨੂੰ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਿਲਾਰਿਆ। ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕੀਤੀਆਂ। ਪੰਜ ਪੈਸੇ ਤੇ ਨਾਰੀਅਲ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਅੱਗੇ ਨਮਸਕਾਰ ਕੀਤੀ। ਸਿੰਘੋ, ਅੱਜ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਚੱਲਿਆ। ਅੱਜ ਤੋਂ ਬਾਅਦ ਦੇਹਧਾਰੀ ਗੁਰੂ ਨਹੀਂ ਹੋਏਗਾ, ਬਾਣੀ ਗੁਰੂ ਗੁਰੂ ਹੈ ਬਾਣੀ। ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਜਿਹਨੇ ਮੇਰੇ ਸਰੀਰ ਕਰਕੇ ਦਰਸ਼ਨ ਕਰਨੇ ਹੋਣ, ਮੇਰੇ ਖਾਲਸੇ ਦਾ ਦਰਸ਼ਨ ਕਰੇ। ਜਿਹਨੇ ਮੇਰੇ ਨਾਲ ਬਚਨ ਕਰਨੇ ਹੋਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਿਆਰ ਨਾਲ ਪੜ੍ਹੇ। ਮੇਰਾ ਖਾਲਸਾ ਹਮੇਸ਼ਾ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝਦਾ ਰਹੇਗਾ। ਇਹ ਆਪਣਾ ਧਰਮ ਵੀ ਬਚਾਏਗਾ, ਦੂਜਿਆਂ ਦਾ ਧਰਮ ਵੀ ਰੱਖੇਗਾ। ਹਮੇਸ਼ਾ ਹੀ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝੇਗਾ, ਸਰਬੱਤ ਦਾ ਭਲਾ ਕਰੇਗਾ। ਅੱਜ ਇਹ ਬਚਨ ਆਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ। ਅਬਦਾਲੀ ਨੇ ਵਾਰ ਵਾਰ ਹਿੰਦੁਸਤਾਨ ਤੇ ਹਮਲਾ ਕੀਤਾ। ਹਮਲਾ ਕਰਦਾ ਹੈ, ਲੁੱਟ ਮਚਾ ਕੇ ਚਲਾ ਜਾਂਦਾ ਹੈ, ਤਬਾਹੀ ਕਰ ਜਾਂਦਾ ਹੈ। ਤੈਨੂੰ ਕੋਈ ਰੋਕਣ ਵਾਲਾ ਨਹੀਂ? ਹਾਂ ਬਈ, ਹੁਣ ਤੂੰ ਹਿੰਦੁਸਤਾਨ ਵਿੱਚ ਤਬਾਹੀ ਨਹੀਂ ਮਚਾ ਸਕਦਾ, ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਗੁਰੂ ਦੇ ਲੜ ਲਾਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲੜ ਪਕੜਾਇਆ ਤੇ ਸਮਝਾਇਆ ਸੀ, ਸਰਬੱਤ ਦਾ ਭਲਾ ਕਰਨਾ ਹੈ, ਦੂਜਿਆਂ ਦਾ ਧਰਮ ਬਚਾਉਣਾ ਹੈ। ਆ ਇੱਕ ਦਿਨ ਫਿਰ ਚੌਥੀ ਵਾਰ ਅਬਦਾਲੀ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਹੈ। ਆਗਰਾ ਤੇ ਮਥੁਰਾ ਸ਼ਹਿਰਾਂ ਦੇ ਵਿੱਚ ਇਹਦੇ ਸਿਪਾਹੀਆਂ ਨੇ ਲੁੱਟ ਮਚਾ ਦਿੱਤੀ। ਮੰਦਰਾਂ ਵਿੱਚੋਂ ਕੀਮਤੀ ਜੇਵਰ ਚੁਰਾ ਲਏ, ਕਿੱਡਾ ਪਾਪੀ ਹੈ। ਭਗਵਾਨ ਦੀਆਂ ਮੂਰਤੀਆਂ ਤੋਂ ਵੀ ਮੁਕਤ ਲਾਈ ਜਾਂਦਾ ਹੈ, ਹੋਰ ਵੀ ਘੋਰ ਪਾਪ ਕਰਦਾ ਹੈ। ਘਰਾਂ ਵਿੱਚੋਂ ਕੀਮਤੀ ਸਮਾਨ ਵੀ ਲੁੱਟ ਲਿਆ ਤੇ ਨੌਜਵਾਨ ਬਹੁ ਬੀਬੀਆਂ ਨੂੰ ਵੀ, ਬੇਟੀਆਂ ਨੂੰ ਵੀ ਪਕੜ ਕੇ ਗੱਡਿਆਂ ਵਿੱਚ ਬਿਠਾ ਕੇ ਇਹਦੇ ਸਿਪਾਹੀ ਲੈ ਚੱਲੇ। ਸਤਸੰਗੀਓ, ਬੀਬੀਆਂ ਨੇ ਹਾਲ ਦੁਆਈ ਮਚਾਈ ਹੈ,
ਕਿਸੇ ਨੇ ਭਰਾ ਨੂੰ ਆਖਿਆ, ਵੀਰਾ ਮੈਂ ਤੈਨੂੰ ਲੱਕੜੀ ਵਧੇ ਸੀ। ਕਿਸੇ ਨੇ ਬਾਪ ਨੂੰ ਆਖਿਆ, ਬਾਵਲਾ ਮੈਨੂੰ ਰੱਖ ਲੈ। ਪਰ ਅਬਦਾਲੀ ਦੀਆਂ ਫੌਜਾਂ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਕੀਮਤੀ ਸਮਾਨ ਤੇ ਬੀਬੀਆਂ ਨੂੰ ਬੱਚੀਆਂ ਨੂੰ ਗੱਡਿਆਂ ਤੇ ਲੱਦਿਆ ਤੁਰ ਪਿਆ ਹੈ। ਜਦੋਂ ਪੁੱਜਾ ਮਾਰਕੰਡਾ ਦਰਿਆ ਦੇ ਕੋਲ ਸ਼ਾਹਬਾਗ ਦੇ ਨੇੜੇ, ਇੱਥੇ ਜੰਗਲ ਦੇ ਵਿੱਚ ਬਾਬਾ ਦੀਪ ਸਿੰਘ ਦੀ ਅਗਵਾਈ ਹੇਠ ਕੁਝ ਸਿੰਘ ਜੰਗਲ ਵਿੱਚ ਬੈਠੇ ਨੇ, ਪ੍ਰਸ਼ਾਦਾ ਛਕਣ ਲੱਗੇ ਨੇ। ਦੋ ਸਿੰਘ ਪਾਣੀ ਲੈਣ ਵਾਸਤੇ ਗਏ ਨੇ। ਸਿੰਘਾਂ ਨੇ ਕੀ ਤੱਕਿਆ, ਬਈ ਆਹ ਗੱਡੇ ਤੇ ਕੀ ਜਾ ਰਿਹਾ ਹੈ, ਇੰਨੇ ਬੜੇ ਗੱਡੇ ਧੂੜ ਉੱਡਦੀ ਜਾ ਰਹੀ ਹੈ, ਇਹ ਕੀ ਜਾ ਰਿਹਾ ਹੈ। ਇਹਨੇ ਨੂੰ ਇੱਕ ਬੀਬੀ ਨੇ ਸਿਰ ਤਾਂ ਚੁੱਕਿਆ ਤੇ ਸਿੰਘਾਂ ਵੱਲ ਦੇਖ ਕੇ ਹਾਲ ਦਵਾਈ ਮਚਾਈ, ਓਏ ਗੁਰੂ ਦੇ ਸਿੰਘੋ, ਤੁਹਾਨੂੰ ਗੁਰੂ ਦਾ ਵਾਸਤਾ, ਸਾਨੂੰ ਇਹਨਾਂ ਲਟੇਰਿਆਂ ਕੋਲੋਂ ਬਚਾ ਲਓ, ਬਚਾ ਲਓ ਸਾਨੂੰ ਇਹਨਾਂ ਲਟੇਰਿਆਂ ਕੋਲੋਂ। ਸਿੰਘਾਂ ਨੇ ਇਸ ਬੀਬੀ ਦੀ ਆਵਾਜ਼ ਸੁਣੀ, ਸਮਝ ਗਏ ਨੇ, ਜਾ ਕੇ ਸਾਰੀ ਗੱਲ ਬਾਬਾ ਦੀਪ ਸਿੰਘ ਜੀ ਨੂੰ ਦੱਸੀ। ਬਾਬਾ ਜੀ ਨੇ ਆਖਿਆ, ਖਾਲਸਾ ਜੀ, ਪ੍ਰਸ਼ਾਦਾ ਨਹੀਂ ਛਕਣਾ, ਸਾਡੇ ਲਈ ਪ੍ਰਸ਼ਾਦਾ ਛਕਣਾ ਹਰਾਮ ਹੈ। ਹਿੰਦੁਸਤਾਨ ਦੀ ਲਾਜ ਗੱਡਿਆਂ ਤੇ ਲੱਦੀ ਜਾ ਰਹੀ ਹੈ, ਤਾਂ ਪ੍ਰਸ਼ਾਦਾ ਛਕਾਂਗੇ ਜੇ ਅਸੀਂ ਇੱਜ਼ਤ ਬਚਾ ਲਵਾਂਗੇ। ਅੱਜ ਸੂਰਮਿਆਂ ਨੇ ਹੱਥਾਂ ਵਿੱਚ ਕਿਰਪਾਨਾਂ ਪਕੜੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਤਰਿਆ ਤੇ ਜੈਕਾਰਿਆਂ ਦੀ ਬੁਲੰਦ ਆਵਾਜ਼ ਦੇ ਵਿੱਚ ਅਬਦਾਲੀ ਦੀ ਫੌਜ ਤੇ ਹਮਲਾ ਕਰ ਦਿੱਤਾ ਹੈ।

ਇਹ ਮੁਗਲੀ ਫੌਜਾਂ ਨਸ ਗਈਆਂ ਨੇ, ਸਿੰਘਾਂ ਨੇ ਇੱਜ਼ਤਾਂ ਬਚਾ ਲਈਆਂ ਨੇ, ਗੁਰੂ ਦਿਆਂ ਸ਼ੇਰਾਂ ਨੇ ਬੀਬੀਆਂ ਨੂੰ ਬੱਚੀਆਂ ਨੂੰ ਘਰੋਂ ਘਰੀ ਪਹੁੰਚਾ ਦਿੱਤਾ ਹੈ। ਤਾਈਓ ਤੇ ਕਦੀ ਅਬਦਾਲੀ ਨਾ ਜ਼ਕਰੀਆ ਖਾਨ ਦੇ ਕੋਲ ਗਿਆ। ਜ਼ਕਰੀਆ ਖਾਨ, ਤੇਰਾ ਰਾਜ ਹੋਵੇ, ਤੂੰ ਮੈਨੂੰ ਹਰਜਾਨੇ ਭਰਦਾ ਹੋਵੇ ਤੇ ਤੇਰੇ ਰਾਜ ਵਿੱਚ ਮੈਨੂੰ ਲੋਕ ਲੁੱਟ ਲੈਣ। ਮੈਂ ਪੰਜਾਬ ਦੇ ਵਿੱਚ ਹੀ ਲੰਘਿਆ ਤੇ ਤੇਰੇ ਕੁਝ ਲੋਕਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਨਾ ਬਈ, ਉਹ ਮੇਰੇ ਲੋਕ ਨਹੀਂ ਹੋਣੇ, ਉਹ ਸਿੰਘ ਹੋਣੇ ਨੇ। ਸਿੰਘ ਹੋਣੇ ਨੇ, ਉਹ ਕੌਣ ਹੁੰਦੇ ਨੇ? ਦਿਖਾ ਤੇ ਸਹੀ, ਬਈ ਦਿਖਾ ਨਹੀਂ ਸਕਦਾ। ਸਰਕਾਰੀ ਰਿਪੋਰਟ ਅਨੁਸਾਰ ਸਾਰੇ ਸਿੰਘ ਖਤਮ ਕਰ ਦਿੱਤੇ ਨੇ, ਪਰ ਫੇਰ ਵੀ ਕਦੀ ਕੋਈ ਇੱਕ ਆ ਜਾਵੇ ਤੇ ਸਾਡੇ ਲਈ ਮੁਸੀਬਤ ਖੜੀ ਕਰ ਦਿੰਦਾ ਹੈ। ਜੰਗਲਾਂ ਵਿੱਚ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਸੌ ਜਾਂਦੇ ਨੇ, ਕੱਲਾ ਹੀ ਹੋਵੇ ਨਾ ਤੇ 1.25 ਲੱਖ ਕਹਾਉਂਦੇ ਨੇ। ਇੱਕ ਵੀ ਆਪਣੇ ਆਪ ਨੂੰ 1.25 ਲੱਖ ਕਹਾਉਂਦੇ ਨੇ, ਛੋਲੇ ਖਾਂਦੇ ਹੋਣ ਤੇ ਬਦਾਮ ਕਹਿ ਕੇ ਖਾਂਦੇ ਨੇ। ਅਬਦਾਲੀ, ਜੇ ਕਿਤੇ ਤੂੰ ਉਹਨਾਂ ਨੂੰ ਜੰਗ ਵਿੱਚ ਜੂਝਦਾ ਦੇਖ ਲਵੇ, ਲੜਦਾ ਦੇਖ ਲਵੇ, ਤੋਵਾ ਅੱਲਾ ਦੀ ਕਹਿਰ ਮਚਾ ਦਿੰਦੇ।

ਜ਼ਕਰੀਆ ਖਾਨ ਤੂੰ ਕਿੱਥੇ ਖੋ ਗਿਆ, ਕਿਹਨਾਂ ਖਿਆਲਾਂ ਵਿੱਚ ਚਲਾ ਗਿਆ। ਬਈ ਕੋਈ ਬਹਾਦਰਾਂ ਦੀ ਕੌਮ ਲੱਗਦੀ ਹੈ ਜਿਨ੍ਹਾਂ ਕੋਲੋਂ ਤੂੰ ਵੀ ਡਰਦਾ ਹੈ। ਤੂੰ ਮੈਨੂੰ ਜ਼ਰੂਰ ਇਹੋ ਜਿਹੇ ਲੋਕ ਮਿਲਾ, ਨਾ ਬਈ ਮੈਂ ਤੈਨੂੰ ਅਸਲੀ ਸਿੰਘ ਤੇ ਮਿਲਾ ਨਹੀਂ ਸਕਦਾ। ਉਹਨਾਂ ਦੀ ਨਕਲ ਜ਼ਰੂਰ ਦਿਖਾ ਦੇਵਾਂਗਾ। ਅੱਜ ਜ਼ਕਰੀਆ ਖਾਨ ਨੇ ਆਪਣੇ ਦਰਬਾਰ ਵਿੱਚ ਮਰਾਸੀਆਂ ਨੂੰ ਬੁਲਾਇਆ। ਕਿਉਂ ਬਈ, ਸਿੰਘਾਂ ਦੀ ਨਕਲ ਕਰਕੇ ਦਿਖਾਓਗੇ? ਕਿਉਂ ਨਹੀਂ, ਨਕਲ ਕਰਨਾ ਤੇ ਸਾਡਾ ਕੰਮ ਹੈ। ਲੋੜੀਂਦਾ ਸਮਾਨ ਲੈ ਲਿਆ, ਆਖਣ ਲੱਗੇ ਸਾਡੇ ਉੱਪਰ ਹਮਲਾ ਕਰਵਾ ਦੇਣਾ, ਅਸੀਂ ਸਿੰਘਾਂ ਦੀ ਲੜਾਈ ਯੁੱਧ ਵੀ ਕਰਕੇ ਦਿਖਾਵਾਂਗੇ। ਨਕਲੀਏ ਜਾ ਕੇ ਜੰਗਲ ਵਿੱਚ ਬੈਠ ਗਏ, ਦਰੀਆਂ ਵਿਛਾ ਲਈਆਂ। ਕੋਈ ਵਿਚਾਰਾਂ ਕਰ ਰਹੇ ਨੇ, ਲੱਗਦਾ ਹੈ ਕਿਸੇ ਸੋਚ ਵਿੱਚ ਬੈਠੇ ਨੇ। ਕੋਈ ਚੌਂਕੜੇ ਮਾਰ ਕੇ ਪਾਠ ਕਰ ਰਿਹਾ ਹੈ, ਕੋਈ ਘੋੜਿਆਂ ਨੂੰ ਖਰਖਰਾ ਕਰ ਰਿਹਾ ਹੈ, ਪਰ ਮੁੱਖ ਦੇ ਵਿੱਚ ਕੁਝ ਬੋਲੀ ਜਾਂਦੇ ਨੇ। ਅਬਦਾਲੀ, ਜ਼ਕਰੀਆ ਖਾਨ ਫੌਜਾਂ ਤੱਕ ਰਹੀਆਂ ਨੇ। ਅਬਦਾਲੀ ਨੇ ਪੁੱਛਿਆ ਵੀ ਇਹ ਕੀ ਕਰਦੇ ਨੇ? ਇਹ ਵਿਹਲੇ ਟਾਈਮ ਆਪਣਾ ਕਾਰ ਵਿਹਾਰ ਕਰਦੇ ਨੇ ਤੇ ਨਾਲੇ ਸਿਮਰਨ ਵੀ ਕਰਦੇ ਰਹਿੰਦੇ ਨੇ। ਬਈ ਉਹ ਦਰਖਤ ਤੇ ਕੌਣ ਬੈਠਾ ਹੈ? ਇਹ ਟਾਂਗੂ ਹੈ। ਜਦੋਂ ਕੋਈ ਹਮਲਾ ਕਰਦਾ ਹੈ ਤੇ ਇਹ ਦੱਸ ਦਿੰਦਾ ਹੈ। ਇਹਨੇ ਨੂੰ ਜ਼ਕਰੀਆ ਖਾਨ ਦੀ ਫੌਜ ਨੇ ਹਮਲਾ ਕਰ ਦਿੱਤਾ ਹੈ। ਟਾਂਗੂ ਨੇ ਆਖਿਆ, ਸਿੰਘੋ ਸਾਵਧਾਨ ਹੋ ਜਾਓ, ਟਿੱਡੀ ਦਲ ਆ ਰਿਹਾ ਹੈ। ਅਬਦਾਲੀ ਆਸੇ ਪਾਸੇ ਤੱਕਦਾ ਹੈ ਬਈ ਕਿਹੜਾ ਟਿੱਡੀ ਦਲ? ਬਈ ਆਪਣੀਆਂ ਹੀ ਫੌਜਾਂ ਨੂੰ ਆਪ ਹੈਰਾਨ ਹੋਇਆ। ਇੱਕ ਬੁੱਢੇ ਨਕਲੀਏ ਨੇ ਅਰਦਾਸ ਕਰਨੀ ਸ਼ੁਰੂ ਕੀਤੀ। ਸੁਣੀ ਸੁਣਾਈ ਅਰਦਾਸ ਸਾਰੀ ਕਰ ਦਿੱਤੀ। ਆਖਰ ਵਿੱਚ ਆਖਿਆ, ਹੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਹਮਲਾ ਹੋ ਗਿਆ ਹੈ, ਸਾਨੂੰ ਮੈਦਾਨੇ ਜੰਗ ਵਿੱਚ ਜੂਝਣ ਦਾ ਵੱਲ ਬਖਸ਼ੋ। ਚੱਕ ਕੇ ਨਕਲੀਆਂ ਨੇ ਕਿਰਪਾਨਾਂ ਤੇ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਕਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਜ਼ਕਰੀਆ ਖਾਨ ਦੀ ਫੌਜ ਉੱਤੇ ਹਮਲਾ ਕਰ ਦਿੱਤਾ। ਇਹੋ ਜਿਹਾ ਯੁੱਧ ਕੀਤਾ, ਕਹਿਰ ਮਚਾ ਦਿੱਤਾ। ਜ਼ਕਰੀਆ ਖਾਨ ਦੀ ਫੌਜ ਮਾਰ ਦਿੱਤੀ ਹੈ, ਕੁਝ ਨੱਸ ਗਏ ਨੇ। ਅਬਦਾਲੀ ਤੇ ਜ਼ਕਰੀਆ ਖਾਨ ਵੀ ਨੱਸ ਕੇ ਜਾਨ ਬਚਾਈ। ਬਈ ਕੀ ਹੋ ਗਿਆ ਨਕਲੀਆਂ ਨੇ? ਨਕਲ ਕਰਨ ਵਾਸਤੇ ਆਖਿਆ ਸੀ, ਇਹ ਸੱਚੀ ਮਾਰੀ ਜਾਂਦੀ। ਅਬਦਾਲੀ ਨੇ ਆਪਣੀ ਫੌਜ ਭੇਜੀ ਬਹੁਤ ਸਾਰੀ, ਇਹਨਾਂ ਨਕਲੀਆਂ ਨੂੰ ਕਾਬੂ ਵਿੱਚ ਕੀਤਾ। ਬੁੱਢਾ ਨਕਲੀਆ ਜੋ ਇਹਨਾਂ ਦਾ ਮੁਖੀ ਸੀ ਨਾ, ਉਹਨੂੰ ਕਈ ਸਿਪਾਹੀਆਂ ਨੇ ਪਕੜ ਕੇ ਲਿਆ ਕੇ ਜ਼ਕਰੀਆ ਖਾਨ ਦੇ ਮੂਹਰੇ ਖੜਾ ਕੀਤਾ। ਜਦੋਂ ਜ਼ਕਰੀਆ ਖਾਨ ਨੇ ਇਹਦੀਆਂ ਅੱਖਾਂ ਵੱਲ ਤੱਕਿਆ ਤੇ ਦੇਖਿਆ ਨਹੀਂ ਜਾਂਦਾ, ਭੈ ਆਉਂਦਾ ਹੈ ਬਈ ਇਹ ਉਮਰਾਸੀ ਤੇ ਨਹੀਂ ਲੱਗਦਾ, ਲੱਗਦਾ ਹੈ ਸਿੰਘ ਹੀ ਆ ਗਏ ਇਹਨਾਂ ਵਿੱਚ। ਕਿਵੇਂ ਘੂਰ ਘੂਰ ਕੇ ਤੱਕਦਾ ਹੈ। ਸਿਪਾਹੀ ਨੇ ਲਿਆ ਕੇ ਪਾਣੀ ਦਾ ਕਟੋਰਾ ਮੁੱਖ ਦੇ ਉੱਤੇ ਪਾਇਆ ਤੇ ਇਹਨੂੰ ਸੁਰਤ ਆਈ। ਆਸੇ ਪਾਸੇ ਦੇਖਦਾ, ਇਹ ਕੀ ਹੋ ਗਿਆ? ਫੌਜਾਂ ਮਰੀਆਂ ਪਈਆਂ ਨੇ, ਸਾਡੇ ਭਾਈ ਭਰਾ ਵੀ ਵਿੱਚ ਮਰੇ ਪਏ ਨੇ, ਬਈ ਇਹ ਕੀ ਹੋ ਗਿਆ? ਜ਼ਕਰੀਆ ਖਾਨ ਆਖਿਆ, ਤੈਨੂੰ ਨਹੀਂ ਪਤਾ ਕਿੰਨੀ ਸਾਡੀ ਫੌਜ ਮਾਰ ਦਿੱਤੀ ਹੈ ਤੇ ਹੁਣ ਆਖੀ ਜਾਂਦਾ ਕੀ ਹੋ ਗਿਆ? ਸਤਸੰਗੀਓ, ਇਸ ਤਕਲੀਏ ਨੇ ਆਖਿਆ, ਤੁਸੀਂ ਸਾਨੂੰ ਨਕਲ ਕਰਨ ਵਾਸਤੇ ਕਿਹਾ ਤੇ ਅਸੀਂ ਨਕਲ ਕਰੀ ਗਏ, ਪਰ ਜਦੋਂ ਅਸੀਂ ਅਰਦਾਸ ਕਰਨ ਲੱਗੇ ਅਰਦਾਸ ਅਸਲੀ ਹੋ ਗਈ, ਜਕਾਰਾ ਅਸਲੀ ਵੱਜ ਗਿਆ। ਜਦੋਂ ਅਸੀਂ ਜਕਾਰਾ ਬੁਲਾ ਕੇ ਕੁਰਬਾਨਾਂ ਚੁੱਕੀਆਂ ਤੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਵਿੱਚ ਕੌਣ ਆ ਗਿਆ, ਸਾਨੂੰ ਫਿਰ ਕੁਝ ਨਹੀਂ ਪਤਾ। ਸਤਸੰਗੀਓ, ਦੇਖੋ ਜਕਾਰੇ ਵਿੱਚ ਕਿੱਡੀਆਂ ਬਖਸ਼ਾਂ ਨੇ। ਇੱਕ ਨਕਲੀਆ ਜਕਾਰਾ ਬੁਲਾਵੇ
ਉਹਨੂੰ ਏਡਾ ਵੱਲ ਮਿਲ ਸਕਦਾ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਿਤਨੇਮੀ ਅਰਦਾਸ ਕਰਕੇ ਜਕਾਰਾ ਬੁਲਾ ਦੇਵੇ ਤੇ ਕਿਹਦੀ ਮਜਾਲ ਹੈ, ਕਿਹੜਾ ਦੁਸ਼ਮਣ ਅੱਗੇ ਖਲੋ ਸਕਦਾ ਹੈ। ਜਦੋਂ ਅਸੀਂ ਮਨ ਕਰਕੇ ਸ਼ਰਧਾ ਤੇ ਪਿਆਰ ਨਾਲ ਅਰਦਾਸ ਕਰਕੇ ਜਕਾਰਾ ਬੁਲਾਉਂਦੇ ਹਾਂ, ਸੱਚ ਜਾਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਹੋ ਜਾਂਦੇ ਨੇ। ਤਾਂਹੀਓ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਖਿਆ ਹੈ, ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਸਰਬੱਤ ਦਾ ਭਲਾ ਕਰਨਾ ਹੈ, ਆਪਣਾ ਧਰਮ ਵੀ ਬਚਾਉਣਾ ਹੈ, ਦੂਜੇ ਦਾ ਧਰਮ ਵੀ ਬਚਾਉਣਾ ਹੈ ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਆਗਿਆ ਭਈ ਅਕਾਲ।

ਪਤੀ ਦੀ ਪ੍ਰਸੰਨਤਾ ਵਾਸਤੇ ਚੰਗੇ ਪਕਵਾਨ ਵੀ ਪਕਾਉਂਦੀਆਂ ਤੇ ਪਤੀ ਥੋੜੀ ਦੇਰ ਪਛੜ ਜਾਵੇ ਘਰ ਆਉਣ ਤੋਂ ਪੌੜੀਆਂ ਹੋਈਆਂ ਫਿਰਦੀਆਂ ਰਹਿੰਦੀਆਂ ਨੇ ਮਨ ਵਿਚ ਵੀ ਪਿਆਰ ਹੈ ਸਰੀਰ ਕਰਕੇ ਵੀ ਪਤੀ ਦੀ ਪ੍ਰਸੰਨਤਾ ਲੈਣ ਵਾਸਤੇ ਪ੍ਰਯਤਨਸ਼ੀਲ ਹੈ ਤੇ ਜੇ ਕੋਈ ਕਹੇ ਮੈਂ ਤਾਂ ਅੰਦਰੋਂ ਪਿਆਰ ਕਰਦਾ ਬਾਹਰਲੇ ਪਿਆਰ ਦੀ ਕਿਹੜੀ ਲੋੜ ਹੈ ਘਰ ਬੈਠਾ ਰਹੇ ਗੁਰਦੁਆਰੇ ਆਉਣ ਦੀ ਥਾਂ ਨਹੀਂ ਗੁੰਜਾਇਸ਼ ਨਹੀਂ ਸਮਾਂ ਨਹੀਂ ਅਧੂਰਾ ਪਿਆਰ ਲੈ ਕੇ ਬੈਠਾ ਹੋਏਗਾ ਬਲ ਤਾਂ ਹੋਣਾ ਹੀ ਕੋਈ ਤੇ ਇੱਕ ਐਸਾ ਵੀ ਹੋ ਸਕਦਾ ਜਿਹੜਾ ਗੁਰਦੁਆਰੇ ਆ ਕੇ ਬੈਠ ਗਿਆ ਮਨ ਇੱਥੇ ਨਹੀਂ ਪਿਆ ਜੁੜਦਾ ਮਨ ਕਿਤੇ ਸੰਤਾਨ ਤੇ ਰਹਿ ਗਿਆ ਮਨ ਕਿਤੇ ਮਕਾਨ ਤੇ ਰਹਿ ਗਿਆ

ਦੁਆਰ ਬਾਰ ਦੋ ਗੁਰਸਿੱਖਾਂ ਵਿੱਚੋਂ ਇੱਕ ਚਲਾ ਗਿਆ ਸੀ। ਰਾਤ ਨੂੰ ਰਾਸਧਾਰੀਆਂ ਦੀ ਰਾਸ ਵੇਖਣ ਚਲਾ ਗਿਆ ਸੀ। ਸਵੇਰੇ ਆਇਆ ਤੇ ਮਹਾਰਾਜ ਨੇ ਪੁੱਛ ਲਿਆ, ਕਿਉਂ ਬਈ ਰਾਤ ਹਾਜ਼ਰ ਰਹੇ ਸੋ? ਬੜਾ ਪਰੇਸ਼ਾਨ ਹੋਇਆ। ਮਹਾਰਾਜ ਨੇ ਪੁੱਛਿਆ, ਕਿਉਂ ਬਈ ਰਾਤ ਪਹਿਰੇ ਤੇ ਹਾਜ਼ਰ ਰਹੇ ਸੋ? ਬੋਲ ਪਿਆ, ਕਹਿਣ ਲੱਗਾ, ਮਹਾਰਾਜ ਮੈਂ ਗੈਰ ਹਾਜ਼ਰ ਹੋ ਗਿਆ ਸੀ। ਕਿੱਥੇ ਗਿਆ ਸੈਂ? ਕਹਿੰਦਾ ਜੀ ਰਾਸ ਵੇਖਣ ਚਲਾ ਗਿਆ ਸੀ। ਨਾਲ ਦੇ ਪਿੰਡ ਰਾਸਧਾਰੀਏ ਬੜੇ ਗੁਣੀ ਆਏ ਸਨ, ਬੜਾ ਚਿਰ ਹੋ ਗਿਆ ਸੀ ਜਦ ਤੋਂ ਤੁਹਾਡੇ ਚਰਨਾਂ ਵਿੱਚ ਆਇਆ, ਇਸ ਪਾਸੇ ਕਦੇ ਗਏ ਨਹੀਂ ਸਨ, ਚਲਾ ਗਿਆ ਸਾਂ, ਗਲਤੀ ਹੋ ਗਈ। ਸਾਹਿਬ ਕਹਿਣ ਲੱਗੇ, ਚੰਗਾ ਕੀਤਾ ਜੀ, ਗਿਆ ਏ, ਚੰਗਾ ਕੀਤਾ। ਤੂੰ ਦੱਸ ਕੀ ਵੇਖਿਆ ਤੇ ਕੀ ਸੁਣਿਆ? ਕਹਿਣ ਲੱਗਾ, ਮਹਾਰਾਜ ਚੰਗਾ ਕੋਈ ਨੀ ਕੀਤਾ, ਮੈਂ ਬਹੁਤ ਮਾੜਾ ਕੀਤਾ। ਇੱਕ ਤਾਂ ਗੈਰ ਹਾਜ਼ਰੀ ਕੀਤੀ, ਸੇਵਾ ਤੋਂ ਗੈਰ ਹਾਜ਼ਰੀ ਕੀਤੀ, ਇੱਕ ਮੈਂ ਗਲਤ ਪਾਸੇ ਗਿਆ, ਚੰਗਾ ਤਾਂ ਮੈਂ ਕੋਈ ਨੀ ਕੀਤਾ। ਮਹਾਰਾਜ ਕਹਿਣ ਲੱਗੇ, ਚੰਗਾ ਫਿਰ ਦੱਸ ਵੇਖਿਆ ਕੀ ਤੇ ਸੁਣਿਆ ਕੀ? ਸਿਰ ਨੀਵਾਂ ਕਰਕੇ ਖਲੋਰਿਆ, ਖਿਮਾ ਮੰਗੀ। ਮਹਾਰਾਜ ਨੇ ਫਿਰ ਪੁੱਛਿਆ, ਵੇਖਿਆ ਕੀ ਤੇ ਸੁਣਿਆ ਕੀ? ਕਹਿੰਦਾ, ਮਹਾਰਾਜ ਨਾ ਕੁਝ ਵੇਖਿਆ ਤੇ ਨਾ ਸੁਣਿਆ। ਕਿਉਂ ਬਈ, ਐਸਾ ਕਿਵੇਂ ਹੋ ਗਿਆ? ਕਹਿਣ ਲੱਗਾ, ਮਹਾਰਾਜ ਗਿਆ ਤਾਂ ਬੜਾ ਧਾ ਕੇ ਸਾਂ ਤੇ ਭੀੜ ਨੂੰ ਚੀਰਦਾ ਸਿਰੇ ਤੇ ਜਾ ਪਹੁੰਚਿਆ, ਪਰ ਉੱਥੇ ਕੁਝ ਕਹਾਣੀ ਹੋਰ ਤਰ੍ਹਾਂ ਹੋ ਗਈ। ਲੋਕ ਰਾਸਧਾਰੀਆਂ ਨੂੰ ਛੱਡ ਕੇ ਮੇਰੇ ਵੱਲ ਵੇਖਣ ਲੱਗ ਪਏ, ਔਰ ਕੁਝ ਲੋਕ ਗੱਲਾਂ ਵੀ ਕਰਨ ਲੱਗ ਪਏ, ਗੁਰੂ ਕਾ ਸਿੱਖ ਇੱਥੇ ਕਿੱਧਰ ਫਿਰਦਾ, ਵੇਸ ਤੋਂ ਗੁਰੂ ਕਾ ਸਿੱਖ ਜਾਪਦਾ, ਇਹਦੀ ਦੋਹਰੀ ਦਸਤਾਰ, ਇਹਦੀ ਸ੍ਰੀ ਸਾਹਿਬ, ਇਹਦੇ ਰਹਿਣੀ ਬਹਿਣੀ ਦੇ ਸਾਰੇ ਲੱਛਣ ਪੂਰਨ ਗੁਰਸਿੱਖਾਂ ਵਾਲੇ ਨੇ, ਇਹ ਇੱਥੇ ਕੀ ਕਰਨਾ ਹੈ? ਤੇ ਜੇ ਇੱਥੇ ਆਇਆ ਰਾਤ, ਇੱਥੇ ਜਾਗਦਾ ਰਿਹਾ, ਅੰਮ੍ਰਿਤ ਵੇਲੇ ਕਿਵੇਂ ਜਾਗੇਗਾ? ਜੇ ਅੰਮ੍ਰਿਤ ਵੇਲੇ ਨਾ ਜਾਗਿਆ ਤੇ ਨਿਤਨੇਮ ਕਿਵੇਂ ਕਰੇਗਾ? ਨਿਤਨੇਮ ਨਾ ਕਰੇਗਾ ਤੇ ਫਿਰ ਸਿੱਖ ਕਿਵੇਂ ਹੋਇਆ? ਫਿਰ ਤਾਂ ਕੋਈ ਰੂਪੀਆ ਹੀ ਹੋਣਾ, ਜਿਵੇਂ ਅਸੀਂ ਰਾਸ ਧਾਰੀਏ ਤਰ੍ਹਾਂ ਤਰ੍ਹਾਂ ਦੇ ਰੂਪ ਧਾਰਨ ਕਰਕੇ ਤੇ ਲੋਕਾਂ ਦਾ ਜੀ ਪਰਚਾਵਾ ਪੈ ਕਰਨੇ ਆ, ਕਿਤੇ ਇਹ ਵੀ ਤਾਂ ਨੀ ਸਿੱਖ ਦਾ ਰੂਪ ਧਾਰਨ ਕਰਕੇ ਆਪਣਾ ਜਾਂ ਲੋਕਾਂ ਦਾ ਜੀ ਪਰਚਾਵਾ ਕਰਦਾ ਫਿਰਦਾ? ਕਹਿੰਦਾ, ਮਹਾਰਾਜ ਉਹਨਾਂ ਨੇ ਗੱਲਾਂ ਕੀਤੀਆਂ ਤੇ ਮੇਰੇ ਕੋਲ ਖਲੋਣਾ ਔਖਾ ਹੋ ਗਿਆ, ਮੈਂ ਪਿਛਾ ਨੂੰ ਨਿਕਲਣਾ ਚਾਹਿਆ ਪਰ ਨਿਕਲਣ ਨਹੀਂ ਦਿੱਤਾ ਉਹਨਾਂ ਨੇ, ਮੈਂ ਉੱਥੇ ਹੀ ਸਿਰ ਗੋਡਿਆਂ ਚ ਦੇ ਕੇ ਬੈਠ ਗਿਆ। ਮਹਾਰਾਜ ਨਾ ਮੈਂ ਕੁਝ ਸੁਣਿਆ ਤੇ ਨਾ ਕੁਝ ਵੇਖਿਆ, ਤੁਹਾਡੇ ਚਰਨਾਂ ਦਾ ਧਿਆਨ ਕਰਕੇ ਪਛਤਾਉਂਦਾ ਰਿਹਾ। ਸਾਹਿਬ ਕਹਿਣ ਲੱਗੇ, ਤੂੰ ਫਿਰ ਕਾਹਦਾ ਗੈਰ ਹਾਜ਼ਰ ਹੋਇਆ? ਤੇਰਾ ਮਨ ਤਾਂ ਇੱਥੇ ਰਿਹਾ ਨਾ। ਦੂਜੇ ਨੂੰ ਕਹਿਣ ਲੱਗੇ, ਤੂੰ ਤਾਂ ਹਾਜ਼ਰ ਰਿਹਾ ਕਿ ਮਹਾਰਾਜ ਮੈਂ ਤਾਂ ਕਿਧਰੇ ਕਦਮ ਨਹੀਂ ਹਿੱਲਿਆ। ਸਾਹਿਬ ਕਹਿਣ ਲੱਗੇ, ਕਦਮ ਤਾਂ ਤੇਰੇ ਸਰੀਰ ਦੇ ਨਹੀਂ ਹਿੱਲੇ, ਮਨ ਕਰਕੇ ਵੀ ਹਾਜ਼ਰ ਰਿਹਾ, ਗੜਬੜਾ ਗਿਆ। ਕਹਿਣ ਲੱਗਾ, ਮਹਾਰਾਜ ਮਨ ਤਾਂ ਮੇਰਾ ਇਹਦੇ ਮਗਰ ਤੁਰ ਗਿਆ ਸੀ, ਮਨ ਤਾਂ ਮੇਰਾ ਰਾਸਧਾਰੀਆਂ ਵਾਲੇ ਟਿਕਾਣੇ ਤੇ ਪਹੁੰਚ ਗਿਆ ਸੀ, ਉਹਨਾਂ ਦੀਆਂ ਆਵਾਜ਼ਾਂ ਮੇਰੇ ਕੰਨਾਂ ਚ ਆਉਂਦੀਆਂ ਰਹੀਆਂ ਤੇ ਮੈਂ ਰਚਨਾ ਰਚ ਕੇ ਇਸ ਤਰ੍ਹਾਂ ਨੱਚਦੇ ਹੋਣਗੇ, ਇਸ ਤਰ੍ਹਾਂ ਫੇਰੇ ਲੈਂਦੇ ਰਹੇ ਹੋਣਗੇ, ਮੈਂ ਉਹ ਤਮਾਸ਼ਾ ਅੱਖਾਂ ਦੇ ਸਾਹਮਣੇ ਬਣਾ ਕੇ ਵੇਖਦਾ ਰਿਹਾ। ਸਾਹਿਬ ਕਹਿਣ ਲੱਗੇ, ਇਹ ਬੰਦਾ ਹਾਜ਼ਰ ਸੀ ਸਰੀਰ ਕਰਕੇ, ਲੇਕਿਨ ਮਨ ਕਰਕੇ ਗੈਰ ਹਾਜ਼ਰ ਸੀ। ਬੜਾ ਪਛਤਾਵਾ ਲੱਗਾ, ਇਹਦੇ ਨਾਲ ਤਾਂ ਜਾਣ ਵਾਲਾ ਹੀ ਚੰਗਾ ਰਿਹਾ। ਮਹਾਰਾਜ ਕਹਿਣ ਲੱਗੇ, ਨਹੀਂ, ਤੁਸਾਂ ਦੋਵਾਂ ਚੰਗਾ ਨਹੀਂ ਕੀਤਾ, ਜਿਹੜਾ ਮੇਰੇ ਸਰੂਪ ਨੂੰ ਗਲਤ ਜਗ੍ਹਾ ਤੇ ਲੈ ਗਿਆ ਹੈ, ਇਹਨੇ ਵੀ ਮੇਰੇ ਨਾਲ ਦਰੋਹ ਕਮਾਇਆ। ਮਨ ਕਰਕੇ ਹਾਜ਼ਰ ਰਿਹਾ ਹੈ, ਲੇਕਿਨ ਸਰੀਰ ਮੇਰਾ ਸਰੂਪ ਤਾਂ ਉੱਥੇ ਲੈ ਗਿਆ ਹੈ, ਤੇ ਜਿਹੜਾ ਸਰੀਰ ਕਰਕੇ ਇੱਥੇ ਰਿਹਾ ਹੈ, ਮਨ ਕਰਕੇ ਉੱਥੇ ਫਿਰਦਾ ਰਿਹਾ, ਮੈਨੂੰ ਇਹ ਅਧੂਰੇ ਪ੍ਰੇਮੀ ਦੋਵੇਂ ਹੀ

गैर हाजिर फिरदा एक मन करके गैर हाजिर फिरदा मैनू तां दोवां तरह नाल हाजिर चाहिए और कई ऐसा करदे ने इथों तक मैनू खिमा करना एक बार ऐसा भी होया किसी प्रेमी नूं क्या गुरमुखा केसां दी बेअदबी ना करिया कर कहिंदा जी प्यार तां अंदरों चाहिए केसां नाल की हुंदा कमाल जे तेरे अंदर प्यार हुंदा जिस दे केस ने जे कलगी धर दे चरणा नाल तेरा प्यार है ते ओदी मोहर दा तू एवें बेड़ा गर्क करदा एवें ही ओदी मोहर नूं कैंची धरदा नहीं हो सकदा सी तेनू गुरु नाल प्यार कोई नहीं होना अंदर भी कोई नहीं होना अंदर दा बहाना ना कर। उन्हें एक बड़ी अजीब गल कही कह लगा जी आ जिन्ने फिरदे ने दाड़ियां वाले केसां वाले मैं एक गल पुछना मैं दसो कि पंज ककार ने मैं बिल्कुल ठीक ने कहिंदा केस कंघा कड़ा कशहरा ते किरपान मैं बिल्कुल ठीक है कहिंदा विखाओ मैनू किन्या ने बाकी दे चार रखे हुए 20% मैं उन्हां नालों फालतू हां होर कोई खास गल ओ जिन्हां ने केस रखे हुए ने कंघे दी बजाय ओ अंगीठी ते पई कंघी वरते ने कंघा कोई नहीं जे केसां विच रखदे किरपान कोई नहीं पाउंदे कशहरे की बजाय घुटनिया जी पाई फिरते ने कच्चिया जिया जेड़िया बच्चिया पाई दया ने ओह जी वे पाई फिरते एक बड़ी गल होगी बहुत ने कड़ा पाया होगा बाकी किनिया रहता तो गैर हाजिर ने मैं उन्होंने एक बेनती की मैं क्या गुरमुखा एक गल का ध्यान रखी जितना चिर केस नहीं रखता सिक्खी शुरू नहीं होती एक रुख है ना ओदे पांच हिस्से जड़ मुठ टाण पत्ते ते फुल ओही फुल जिहड़ा फल दा रूप धारण करदा है ओही फुल जिसने कल फल बन के इसे रुख दा मुड़ के बी बन जाना पंज हिस्से ने रुख दे कह लगा जी हां हुण तू ए दस एक बंदे ने फुल झाड़ दिते दूजे ने पत्ते ते टाणियां छांग दित्तियां तीजे ने मुठ कट दिता है लेकिन तू देख रहा हो ना जड़ा विचों एक नवा रुख कल नूं फिर फुट खलोवे कहिंदा जी ये तां है मैं कह दे जे रुख उत्ते खड़ा रहे उत्ते सारा रुख खड़ा रहे थल्यों जड़ा कट देवे फिर कहिंदा जी फिर तां कोई नहीं बचन लगा मैं क्या सिखी दियां जड़ां केस जद सरूप ही नहीं तां सिखी शुरू नहीं होती सिखी दे रुख दियां जड़ां केस ने और एक गल दा ध्यान रखना वारने जाइए साहब कलगीधर पातशाह तों किड्डे विज्ञानक सन जिन्हां ने बंदे दे अधूरेपन नूं डक्का लाया कि नहीं तू अधूरा ना हो कुदरत ने तैनूं पूरा बनाया इस पूरेपन च अधूरापन पैदा ना कर आप जी नूं पता होवे कि इस मनुख दा ओ अंग ने जिन्हां दे बारे कहण नूं तू कह देवे कि की फंक्शन है इसकी की करदे की ने केस लेकिन अज वर्ल्ड हैल्थ इंस्टीट्यूट जिहड़ियां खोजां च लगी है उन्हां विच एक खोज है टैलीपैथी ध्यान देना दिमाग दियां लहरां सोचां दियां लहरां जो मैं सोचदा वो दूजे दे दिमाग तक ट्रांसमिट हुंदियां ने बल्कि सारे वातावरण च निकलदियां ने ट्यून होया या दूसरा मन उस नूं प्रवान करदा दिमाग दियां लहरां नूं जिहड़े लोग प्रवान करना जाणदे ने एकाग्रता नाल उन्हां नूं टैलीपैथ कहिंदे दिमागी तौर ते ही बिना कुछ बोलिया अपने दिमाग दियां लहरां नाल ही मरीजां दे दिमाग दे विच झटके दे के वह इलाज भी करते घालना वाले लोगों की गल है पुराने समयां तो मनोविज्ञानक यह ढंग बच्चियां नूं पढ़ाउण दे काम भी आउंदा रहा चेलियां नूं सिखाउण दे काम भी आउंदा रहा लेकिन एक प्रश्न पैदा होया असी सुंघदे हां नक नाल असी सुणदे हां कन्नां नाल असी वेखदे हां अखां नाल चखदे हां जीभा नाल ते असी छो के जिल्द नाल अपने शरीर की स्किन नाल छो के ठंडे तत्ते का पता करने लेकिन जिहड़ियां दिमाग दियां लहरां जिन्हूं सिक्स्थ सेंस कहने आप छेवीं हिस कहने एदा सोर्स ऑफ ट्रांसमिशन ते सोर्स ऑफ सेप्शन की हो सकता है और तुसी हैरान होवो कि वह इस नतीजे ते पहुंचे ने कि टैलीपैथी का दिमाग दियां लहरां का प्रसारण करने वास्ते ते इस नूं प्रवान करने वास्ते इस नूं ट्रांसमिट करने वास्ते ते रिसीव करने वास्ते सवाए केसां दी होर कोई सोर्स नहीं और बंदियां नूं छड्डो बहुत जानवर भी तुहानूं ऐसे मिलणगे जिहड़े चैन विच होण
ਤੇ ਬੜੇ ਆਰਾਮ ਨਾਲ ਉਹਨਾਂ ਦੇ ਵਾਲ ਉਹਨਾਂ ਦੀ ਸਕਿਨ ਨਾਲ ਉਹਨਾਂ ਦੀ ਜਿਲਦ ਨਾਲ ਰਲੇ ਰਹਿੰਦੇ। ਲੇਕਿਨ ਜ਼ਰਾ ਕੁ ਪਿਆਰ ਕਰੋ, ਵਾਲ ਖੜੇ ਹੋ ਜਾਣ। ਜ਼ਰਾ ਕੋਈ ਖਤਰੇ ਵਾਲੀ ਗੱਲ ਹੋਈ, ਵਾਲ ਖੜੇ ਹੋ ਜਾਣਗੇ। ਘਰ ਦੀਆਂ ਕੁੱਤੇ ਤੇ ਬਿੱਲੀਆਂ ਵੀ ਵੇਖ ਲਓ ਐਵੇਂ ਕਰਦੀਆਂ, ਉਹਨਾਂ ਦੀ ਪਿੱਠ ਦੇ ਹੱਥ ਫੇਰੋ, ਵਾਲ ਖੜੇ ਹੋ ਜਾਣ। ਉਹਨਾਂ ਨੂੰ ਦਬਕਾਓ, ਕੋਈ ਖਤਰਾ ਪੈਦਾ ਹੋ ਗਿਆ, ਕੁੱਤਾ ਆ ਗਿਆ ਬਿੱਲੀ ਵਾਸਤੇ ਤੇ ਬਿੱਲੀ ਦੇ ਵਾਲ ਖੜੇ ਹੋ ਜਾਣ। ਕੋਈ ਦੂਸਰਾ ਕੁੱਤਾ ਬਾਹਰੋਂ ਆ ਗਿਆ ਤੇ ਉਸ ਕੁੱਤੇ ਦੇ ਵਾਲ ਖੜੇ ਹੋ ਜਾਣ। ਇਹ ਕੀ ਹੈ, ਵਾਲ ਕੋਈ ਢਾਲ ਹੈ? ਐਸੀ ਗੱਲ ਨਹੀਂ ਹੈ। ਵਾਲ ਇੰਨੀ ਸੈਂਸਿਟਿਵ ਰੁਚੀ ਰੱਖਦੇ ਨੇ ਕਿ ਇਹ ਫੌਰਨ ਦੂਜੇ ਦੇ ਖਤਰੇ ਤੋਂ ਸੁਚੇਤ ਕਰਾਉਂਦੇ ਨੇ, ਦੂਜੇ ਦੇ ਪਿਆਰ ਨੂੰ ਪ੍ਰਵਾਨ ਕਰਦੇ। ਇਹਨਾਂ ਦੇ ਸਿਰਿਆਂ ਵਿੱਚੋਂ ਨਿਕਲਣ ਵਾਲੀਆਂ ਦਿਮਾਗ ਦੀਆਂ ਸੋਚਾਂ ਦੀਆਂ ਲਹਿਰਾਂ, ਔਰ ਅਸੀਂ ਤਾਂ ਕਈ ਵਾਰੀ ਬਜ਼ੁਰਗਾਂ ਕੋਲੋਂ ਸੁਣਦੇ ਰਹੇ, ਹੁਣ ਵੀ ਕਈ ਲੋਕ ਮੰਨਦੇ ਨੇ, ਕਹਿੰਦੇ ਨੇ ਕਿ ਜਿਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ, ਯਾਰੋ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ। ਤੇ ਇੱਕ ਗੱਲ ਅਸੀਂ ਇਹ ਵੀ ਸੁਣਦੇ ਹਾਂ, ਕਹਿੰਦੇ ਨੇ ਨਿੱਛ ਮਾਰੀਏ ਤੇ ਕਹਿੰਦੇ ਨੇ ਕਿਸੇ ਨੇ ਯਾਦ ਕੀਤਾ। ਭੌਤਿਕਵਾਦੀ ਕਹੇਗਾ ਕੈਸੀ ਬਕਵਾਸ ਹੈ, ਇਹ ਬਿਲਕੁਲ ਐਸੀ ਬਕਵਾਸ ਨਹੀਂ ਹੈ, ਇਹ ਬਿਲਕੁਲ ਸੱਚਾਈ ਹੈ। ਇੱਕ ਬੰਦੇ ਦੀਆਂ ਗੱਲਾਂ ਆਪਾਂ ਕਰਨੀਆਂ ਸ਼ੁਰੂ ਕਰਦੇ ਨੇ, ਅਚਾਨਕ ਬੈਠੇ ਬੈਠੇ ਕਹਿੰਦੇ ਹਾਂ ਮੈਨੂੰ ਤਾਂ ਫਲਾਣਾ ਬੜਾ ਯਾਦ ਆਉਂਦਾ, ਔਰ ਦੋ ਮਿੰਟ ਬਾਅਦ ਬੂਹਾ ਖੜਕਾ ਦੇ, ਤੇ ਕਈ ਦਾ ਹੁਣੇ ਤੈਨੂੰ ਯਾਦ ਪਏ ਕਰਦੇ ਸਨ। ਐਵੇਂ ਨਹੀਂ ਸਾ ਯਾਦ ਕਰਦੇ ਪਏ, ਉਹ ਨੇੜੇ ਆ ਰਿਹਾ ਸੀ, ਉਹਦੇ ਦਿਮਾਗ ਦੀਆਂ ਲਹਿਰਾਂ ਸਾਡੇ ਦਿਮਾਗ ਨਾਲ ਟਕਰਾ ਰਹੀਆਂ ਸਨ, ਉਹਦਾ ਖਿਆਲ ਪੈਦਾ ਹੋਇਆ, ਉਹਦੀਆਂ ਗੱਲਾਂ ਸ਼ੁਰੂ ਹੋ ਗਈਆਂ। ਤੇ ਜਦੋਂ ਅਸੀਂ ਸੋਰਸ ਆਫ ਟਰਾਂਸਮਿਸ਼ਨ ਤੇ ਸੋਰਸ ਆਫ ਰਿਸੈਪਸ਼ਨ ਦਾ ਜੜਾਂ ਤੋਂ ਕੱਟਣਾ ਸ਼ੁਰੂ ਕਰਤਾ ਇਹਦਾ ਰੂਪ, ਹੁਣ ਉਹ ਦਿਮਾਗੀ ਲਹਿਰਾਂ ਬੜੀਆਂ ਕਮਜ਼ੋਰ ਹੁੰਦੀਆਂ। ਜਿੰਨੇ ਰਿਸ਼ੀ ਮਹਾਂ ਰਿਸ਼ੀ ਹੋਏ ਨੇ ਪੁਰਾਣੇ ਸਮਿਆਂ ਦੇ, ਉਹ ਸਾਰੇ ਕਲਗੀਧਰ ਪਾਤਸ਼ਾਹ ਦੇ ਸਿੱਖ ਤਾਂ ਨਹੀਂ ਸਨ, ਪਰ ਜਿਨ੍ਹਾਂ ਨੇ ਭਜਨ ਕਰਨਾ ਸੀ, ਜਿਨ੍ਹਾਂ ਨੇ ਧਿਆਨ ਕਰਨਾ ਸੀ, ਜਿਨ੍ਹਾਂ ਨੇ ਸਮਾਧੀਆਂ ਕਰਨੀਆਂ ਸਨ, ਜਿਨ੍ਹਾਂ ਨੇ ਪ੍ਰਭੂ ਨਾਲ ਗੱਲਾਂ ਕਰਨੀਆਂ ਸਨ ਟੈਲੀਪੈਥੀ ਨਾਲ, ਜਿਨ੍ਹਾਂ ਨੇ ਗੁਰੂ ਨਾਲ ਗੱਲਾਂ ਕਰਨੀਆਂ ਸਨ, ਉਹਨਾਂ ਨੇ ਕੇਸ ਰੱਖ ਕੇ ਜਟਾ ਜੂਟ ਰਹਿ ਕੇ ਤਿਆਰ ਪ੍ਰਤਿਆਰ ਰਹਿ ਕੇ ਪ੍ਰਭੂ ਨਾਲ ਪਿਆਰ ਕੀਤਾ ਹੈ, ਬਾਹਰੋਂ ਵੀ ਕੀਤਾ ਹੈ, ਅੰਦਰੋਂ ਵੀ ਕੀਤਾ। ਤੇ ਸਾਡੇ ਤਾਂ ਹੁਕਮ ਲਾਗੂ, ਯਾਰ ਦੀ ਖੁਸ਼ੀ ਲੈਣੀ ਹੋਵੇ, ਪਿਆਰੇ ਦੀ ਖੁਸ਼ੀ ਲੈਣੀ ਹੋਵੇ, ਤਾਂ ਫਿਰ ਸਰੇ ਤਸਲੀਮ ਖਮ ਹੈ ਜੋ ਮਿਜ਼ਾਜੇ ਯਾਰ ਮੇ ਆਏ, ਜੋ ਪਿਆਰੇ ਦੇ ਮਨ ਵਿੱਚ ਆਉਂਦਾ ਹੈ ਸਿਰ ਝੁਕਾ ਕੇ ਪ੍ਰਵਾਨ ਹੈ, ਨਖਰੇ ਕਿਸ ਗੱਲ ਦੇ, ਨਾ ਨੁੱਕਰ ਤੇ ਬਹਾਨੇ ਤੇ ਦਲੀਲਾਂ ਕਿਸ ਗੱਲ ਦੀਆਂ। ਮੇਰੇ ਪਿਆਰੇ ਸਾਹਿਬ ਕਲਗੀਧਰ ਪਾਤਸ਼ਾਹ ਤੇਰੇ ਮਨ ਵਿੱਚ ਆਈ ਤੇ ਤੂੰ ਕਿਹਾ ਮਨੁੱਖ ਦੇ ਕੇਸ ਬਚੇ ਰਹਿਣੇ ਚਾਹੀਦੇ ਨੇ, ਕਤਲ ਨਹੀਂ ਹੋਣੇ ਚਾਹੀਦੇ, ਇਸ ਤਰ੍ਹਾਂ ਦਾ ਮਨੁੱਖ ਕਤਲ ਹੁੰਦਾ ਹੁੰਦਾ ਹੋ ਜਾਏਗਾ, ਤੇ ਤੂੰ ਲਾਜ਼ਮੀ ਕਰਾਰ ਦੇ ਦਿੱਤਾ, ਪਹਿਲਾਂ ਤਾਂ ਕੇਸ ਰੱਖਾਂ ਫਿਰ ਅਗਲੀਆਂ ਰਹਿਤਾਂ ਦੀ ਗੱਲ ਕਰਾਂਗੇ। ਤੇ ਜਿਹੜਾ ਅਗਲੀਆਂ ਰਹਿਤਾਂ ਵੀ ਨਹੀਂ ਰੱਖਦਾ ਨਾ, ਉਹ ਐਵੇਂ ਹੀ ਹੈ ਕਿ ਜੜਾਂ ਸਾਂਭ ਰੱਖੀਆਂ ਨੇ, ਰੁੱਖ ਨੂੰ ਤੁਰਨ ਨਹੀਂ ਦਿੰਦਾ, ਮੁੱਢ ਨੂੰ ਉੱਠਣ ਨਹੀਂ ਦਿੰਦਾ, ਟਾਹਣੀਆਂ ਫੈਲਣ ਨਹੀਂ ਦਿੰਦਾ, ਫੁੱਲ ਲੱਗਣ ਨਹੀਂ ਦਿੰਦਾ, ਜਿਹੜੀਆਂ ਬਾਕੀ ਰਹਿਤਾਂ ਨਹੀਂ ਰੱਖਦਾ। ਜੇ ਸਿੱਖੀ ਦੇ ਰੁੱਖ ਦਾ ਫਲ ਚੱਖਣਾ ਹੈ, ਗੁਰੂ ਕੇ ਪਿਆਰ ਦਾ ਕੋਈ ਫਲ, ਕੋਈ ਸਵਾਦ, ਕੋਈ ਰਸ ਚੱਖਣਾ ਹੈ,

ਮੂਰਖ ਪ੍ਰਤੀ ਇਸ ਤਰ੍ਹਾਂ ਬਿਆਨ ਕਰਦੇ ਹਨ, ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ। ਜਿਸ ਤਰ੍ਹਾਂ ਅਮਲੀ ਅਮਲ ਤੋਂ ਬਗੈਰ ਨਹੀਂ ਜੀ ਸਕਦਾ, ਨੀਰ ਕਹਿੰਦੇ ਨੇ ਪਾਣੀ, ਮੱਛੀ ਪਾਣੀ ਤੋਂ ਬਗੈਰ ਨਹੀਂ ਜੀ ਸਕਦੀ। ਇਸੇ ਤਰ੍ਹਾਂ

ਆਪਣੇ ਸਹ ਦੇ ਨਾਲ ਆਪਣੇ ਪ੍ਰਭੂ ਦੇ ਨਾਲ ਰਥੇ ਗਏ ਭਾਵ ਜਿਨ੍ਹਾਂ ਨੇ ਆਪਣਾ ਮਨ ਆਪਣੇ ਸਾਹਿਬ ਦੇ ਨਾਲ ਜੋੜ ਲਿਆ ਉਹ ਸਾਰਿਆਂ ਨੂੰ ਚੰਗੇ ਲੱਗਦੇ ਨੇ ਕਿਉਂ ਜੋ ਹਰ ਕਾ ਪਿਆਰਾ ਸੋ ਸਭਨਾ

ਦਰਖਤ ਹੋਵੇ ਛਾਂ ਵਾਲਾ ਫਲਾਂ ਵਾਲਾ ਆਉਂਦੇ ਜਾਂਦੇ ਰਾਹੀ ਦੇ ਉਹਦੇ ਥੱਲੇ ਬੈਠ ਕੇ ਆਨੰਦ ਮਾਣਦੇ ਹਨ। ਉੱਡਦੇ ਹੋਏ ਪੰਛੀ ਵੀ ਉਸ ਦਰਖਤ ਤੇ ਆ ਕੇ ਬੈਠਦੇ ਕਿਉਂਕਿ ਸੁੱਖ ਮਿਲਦਾ ਹੈ ਤੇ ਜਿਹੜਾ ਸਾਹਿਬ ਹੈ ਪ੍ਰਭੂ ਹੈ ਇਹ ਵੀ ਇੱਕ ਰੁੱਖ ਹੈ ਪਰ ਕਿਹੜਾ ਅੰਮ੍ਰਿਤ ਇਸ ਦਰਖਤ ਦਾ ਨਾਮ ਹੈ ਭਾਵ ਜਿਸ ਤਰ੍ਹਾਂ ਫਲਾਂ ਵਾਲੇ ਦਰਖਤ ਤੇ ਪੰਛੀ ਆ ਕੇ ਬੈਠਦੇ ਨੇ ਸੁੱਖ ਮਾਣਦੇ ਨੇ ਇਸੇ ਤਰ੍ਹਾਂ ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹ ਪ੍ਰਭੂ ਦਾ ਨਾਮ ਜਪ ਕੇ ਅੰਮ੍ਰਿਤ ਰੂਪੀ ਨਾਮ ਜਪ ਕੇ ਆਪਣਾ

ਹਾਂ ਤਿੰਨ ਬਲਿਹਾਰੀ ਜਾਂ। ਪਹਿਲੀ ਗੱਲ, ਸਾਹਿਬ ਇੱਕ ਸਫਲ ਰੁੱਖ ਹੈ ਪਰ ਇਹਦਾ ਨਾਮ ਹੈ ਅੰਮ੍ਰਿਤ। ਜਿਨ ਪੀਆ ਤੇ ਤ੍ਰਿਪਤ ਪਾਏ, ਇਹ ਨਾਮ ਰੂਪੀ ਅੰਮ੍ਰਿਤ ਜਿਨੇ ਪੀਤਾ ਉਹ ਤ੍ਰਿਪਤ ਹੋ ਗਿਆ। ਕਿਉਂਕਿ ਨਾਮ ਵਿੱਚ ਸਾਰੇ ਸੁੱਖ ਹਨ। ਦੁਨੀਆਂ ਦੇ ਪਦਾਰਥਾਂ ਵਿੱਚ ਸੁੱਖ ਨਹੀਂ। ਇੱਕ ਚੀਜ਼ ਲੈ ਲਓ, ਦੂਸਰੀ ਦੀ ਇੱਛਾ ਪੈਦਾ ਹੋ ਜਾਂਦੀ। ਅੱਜ ਇਤਨੀ ਮਾਇਆ ਹੈ, ਗੁਜ਼ਾਰਾ ਹੋ ਰਿਹਾ, ਪਰ ਇੱਛਾ ਹੈ ਇਸ ਤੋਂ ਜ਼ਿਆਦਾ ਚਾਹੀਦੀ। ਇੱਕ ਚੀਜ਼ ਘਰ ਵਿੱਚ ਹੈ ਪਰ ਮਨ ਦੀ ਇੱਛਾ ਹੋਰ ਵੱਧ ਗਈ, ਹੋਰ ਚੀਜ਼ ਚਾਹੀਦੀ ਹੈ। ਦੁਨੀਆਂ ਦੇ ਪਦਾਰਥਾਂ ਦੇ ਨਾਲ ਇਨਸਾਨ ਕਦੀ ਰਜਦਾ ਨਹੀਂ, ਪਰ ਸਾਹਿਬ ਜੀ ਕਹਿ ਰਹੇ ਨੇ ਜਿਨ੍ਹਾਂ ਨੇ ਅੰਮ੍ਰਿਤ ਰੂਪੀ ਨਾਮ ਪੀ ਲਿਆ, ਨਾਮ ਜਪ ਲਿਆ, ਉਹਨਾਂ ਦੇ ਮਨ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਤੇ ਜਿਨ੍ਹਾਂ ਨੇ ਅੰਮ੍ਰਿਤ ਰੂਪੀ ਨਾਮ ਪੀਤਾ, ਸਾਹਿਬ ਜੀ ਕਹਿੰਦੇ ਨੇ ਹਉ ਤਿੰਨ ਬਲਿਹਾਰੇ ਜਾਓ, ਮੈਂ ਉਹਨਾਂ ਤੋਂ ਬਲਿਹਾਰ ਜਾਣਾ।

ਤਿਹਾਇਆ ਕਿਉਂ ਲਹੇ ਜਾਂ ਸਰ ਪੀਤਰ ਪਾਰ। ਕੁਝ ਸਰੋਵਰ ਆਪਾਂ ਬਾਹਰ ਧਰਤੀ ਤੇ ਦੇਖਦੇ ਹਾਂ, ਪਰ ਇੱਕ ਅੰਮ੍ਰਿਤ ਦਾ ਸਰੋਵਰ ਇਨਸਾਨ ਦੇ ਅੰਦਰ ਵੀ ਹੈ। ਤੋ ਸਾਹਿਬ ਜੀ ਬਿਆਨ ਕਰਦੇ ਨੇ, ਜਿਹੜਾ ਤੇ ਪ੍ਰਭੂ ਨਾਲ ਜੁੜ ਜਾਏ ਉਹਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਕਿਉਂਕਿ ਸਭ ਸੁਖਦਾਤਾ ਰਾਮ ਹੈ, ਦੂਸਰ ਨਾਹੀਂ ਕੋਈ। ਜੇ ਸਾਰੇ ਸੁੱਖ ਨਾਮ ਵਿੱਚ ਨੇ, ਫਿਰ ਜਿਹੜਾ ਨਾਮ ਨਾਲ ਜੁੜ ਜਾਵੇਗਾ ਉਹ ਭੁੱਖਾ ਕਿਵੇਂ ਰਹਿ ਸਕਦਾ, ਉਹ ਤਿਹਾਇਆ ਕਿਸ ਤਰ੍ਹਾਂ ਰਹਿ ਸਕਦਾ। ਪਰ ਲੋੜ ਹੈ ਪਰਮੇਸ਼ਰ ਦੇ ਨਾਮ ਨਾਲ ਜੁੜਨ ਦੀ, ਉਹਦੇ ਨਾਮ ਰੂਪੀ

ਜਾਂ ਸਿਫਤ ਕਰੇ ਅਰਦਾਸ। ਕਈ ਲੋਕ ਕਹਿੰਦੇ ਨੇ ਜਦੋਂ ਵੀ ਪਾਠ ਕਰਨ ਬੈਠੀਏ, ਭਜਨ ਕਰਨ ਵਾਸਤੇ ਬੈਠੀਏ, ਮਨ ਨਹੀਂ ਟਿਕਦਾ। ਮਨ ਕਿਸ ਤਰ੍ਹਾਂ ਟਿਕੇ? ਜਦ ਮਨ ਵਿੱਚ ਵਿਕਾਰ ਨੇ, ਮਨ ਦੀ ਭਟਕਣਾ ਤਾਂ ਹੀ ਖਤਮ ਹੋ ਸਕਦੀ ਹੈ, ਮਨ ਦੇ ਭਰਮ ਤਾਂ ਹੀ ਦੂਰ ਹੋ ਸਕਦੇ ਨੇ ਜੇ ਅਸੀਂ ਦਿਲੋਂ ਅਰਦਾਸ ਕਰੀਏ ਔਰ ਸੱਚੇ ਮਨੋ ਪਰਮੇਸ਼ਵਰ ਦੀ ਸਿਫਤੋ ਸਲਾਹ ਕਰੀਏ। ਕਈ ਕਹਿੰਦੇ ਨੇ ਸਾਡੀ ਅਰਦਾਸ ਪੂਰੀ ਨਹੀਂ ਹੋਈ, ਸੁਖਣਾ ਸੁਖੀ ਸੀ ਪੂਰੀ ਨਹੀਂ ਹੋਈ। ਜਦ ਅਰਦਾਸ ਕਰੋ, ਦਿਲ ਦੀ ਗਹਿਰਾਈ ਵਿੱਚੋਂ ਅਰਦਾਸ ਕਰੋ ਔਰ ਸੱਚੇ ਮਨ ਦੇ ਨਾਲ ਪਰਮੇਸ਼ਵਰ ਦੀ ਸਿਫਤ ਕਰੋ, ਅਰਦਾਸ ਵੀ ਸੁਣੀ ਜਾਏਗੀ, ਮਨ ਦਾ ਧੋਖਾ ਪਰਮ ਵਹਿਮ ਵੀ ਦੂਰ।

ਰਾਏਪੁਰ ਦੀ ਤਲਵੰਡੀ ਜਿਸ ਨੂੰ ਹੁਣ ਸਾਰੇ ਆਪਾਂ ਨਨਕਾਣਾ ਸਾਹਿਬ ਕਰਕੇ ਯਾਦ ਕਰਨੇ। ਇਹ ਨਨਕਾਣਾ ਸਾਹਿਬ ਰਾਏਪੁਰ ਦੀ ਤਲਵੰਡੀ ਜਿਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਅਵਤਾਰ ਲਿਆ। ਰਾਏਪੁਰ ਦੀ ਤਲਵੰਡੀ ਦਾ ਨਾਮ ਫਿਰ ਨਨਕਾਣਾ ਸਾਹਿਬ ਪੈ ਗਿਆ। ਆਓ ਅੱਜ ਇਸ ਨਨਕਾਣਾ ਸਾਹਿਬ ਵੱਲ ਆਪਣੀਆਂ ਬਿਰਤੀਆਂ ਲੈ ਚੱਲੀਏ। ਧੰਨ ਗੁਰੂ ਨਾਨਕ ਸਾਹਿਬ ਦੀ ਸੂਰਤ ਆਪਣੀਆਂ ਅੱਖਾਂ ਵਿੱਚ ਵਸਾ ਕੇ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਉਹਨਾਂ ਦੀ ਇਸ ਪ੍ਰੇਮ ਗਾਥਾ ਦਾ ਆਪਾਂ ਆਨੰਦ ਮਾਣੀਏ ਕਿ ਕਿਸ ਤਰ੍ਹਾਂ ਪ੍ਰੇਮ ਕਰਨ ਵਾਲੇ ਜਦ ਮਿਲਾਪ ਨਾ ਹੋਵੇ ਤੇ ਤੜਫਦੇ ਨੇ, ਜਦ ਮਿਲਾਪ ਹੋ ਜਾਏ ਤੇ ਫਿਰ ਉਹ ਆਨੰਦ ਬਿਆਨ ਨਹੀਂ ਕੀਤਾ ਜਾਂਦਾ। ਨਨਕਾਣਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦਾ ਘਰ, ਸਵੇਰ ਦਾ ਵੇਲਾ ਰਸੋਈ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੂ ਜੀ ਬੈਠੇ ਨੇ, ਕੋਲ ਹੀ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਮਾਤਾ ਮਾਤਾ ਤ੍ਰਿਪਤਾ ਜੀ ਬੈਠੇ ਹੋਏ ਔਰ ਮਾਤਾ ਤ੍ਰਿਪਤਾ ਜੀ ਆਪਣੇ ਪਤੀ ਮਹਿਤਾ ਕਾਲੂ ਜੀ ਨੂੰ ਕਹਿ ਰਹੇ ਨੇ, ਮੇਰੇ ਨਾਨਕ ਦਾ ਜਨਮ ਦਿਨ ਆ ਰਿਹਾ, ਮੇਰੇ ਨਾਨਕ ਦੀ ਵਰੇ ਗੰਢ ਹੈ ਕਿ ਮੇਰਾ ਨਾਨਕ ਆਵੇਗਾ ਜਾਂ ਹਰ ਸਾਲ ਦੀ ਤਰ੍ਹਾਂ ਇਹ ਜਨਮ ਦਿਨ ਵੀ ਉਡੀਕਾਂ ਵਿੱਚ ਲੰਘ ਜਾਏਗਾ। ਬੁੱਢਾ ਬਾਬਾ ਕਾਲੂ ਅੱਖਾਂ ਵਿੱਚ ਅਥਰੂ ਭਰ ਕੇ ਕਹਿਣ ਲੱਗੇ, ਤ੍ਰਿਪਤਾ ਇੰਨਾ ਲਾਡਲਾ ਪੁੱਤਰ ਹੈ ਮੇਰਾ ਨਾਨਕ, ਉਹਨੂੰ ਦੁਨੀਆਂ ਦਾ ਫਿਕਰ ਹੈ, ਦੁਨੀਆਂ ਦੇ ਉਧਾਰ ਵਾਸਤੇ ਘਰਬਾਰ ਦੇ ਸੁੱਖ ਛੱਡ ਕੇ ਦੁਨੀਆਂ ਨੂੰ ਸੁੱਖ ਦੇਣ ਵਾਸਤੇ ਤੁਰੇ ਹੈ, ਪਰ ਸਾਡੀਆਂ ਅੱਖਾਂ ਉਹਨੂੰ ਦੇਖਣ ਵਾਸਤੇ ਤਰਸਦੀਆਂ ਨੇ। ਹਰ ਸਾਲ ਇਸ ਦਿਨ ਦੀ ਉਡੀਕ ਕਰਦੇ ਹਾਂ ਕਿ ਮੇਰਾ ਨਾਨਕ ਆਵੇਗਾ, ਪਰ ਹਰ ਸਾਲ ਇਹ ਜਨਮ ਦਿਨ ਦਾ ਦਿਨ ਲੰਘ ਜਾਂਦਾ ਹੈ, ਅਥਰੂ ਕੇਰਦੇ ਹਾਂ ਉਡੀਕਦੇ ਹਾਂ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਪਰ ਇਸ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਮੇਰਾ ਨਾਨਕ ਜ਼ਰੂਰ ਆਵੇਗਾ, ਇਸ ਵਾਰੀ ਆਪਣੇ ਨਾਨਕ ਦਾ ਜਨਮ ਦਿਨ, ਆਪਣੇ ਪੁੱਤਰ ਦਾ ਜਨਮ ਦਿਨ ਇਸੇ ਘਰ ਵਿੱਚ ਮਨਾਇਆ ਜਾਏਗਾ। ਕਹਿੰਦਿਆਂ ਕਹਿੰਦਿਆਂ ਮਾਤਾ ਤ੍ਰਿਪਤਾ ਜੀ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ। ਸਵੇਰ ਬੀਤੀ, ਦੁਪਹਿਰ ਹੋ ਗਈ, ਮਹਿਤਾ ਕਾਲੂ ਜੀ ਵਿਹੜੇ ਵਿੱਚ ਬੈਠੇ, ਅੱਖਾਂ ਬਾਹਰ ਦਰਵਾਜ਼ੇ ਵੱਲ ਨੇ। ਇੰਨੇ ਨੂੰ ਮਹਿਤਾ ਕਾਲੂ ਜੀ ਆਵਾਜ਼ ਮਾਰਦੇ ਨੇ, ਗੁਰੂ ਨਾਨਕ ਸਾਹਿਬ ਜੀ ਦੀ ਮਾਤਾ ਆਪਣੀ ਧਰਮ ਸੁਪਤਨੀ, ਤ੍ਰਿਪਤਾ ਆਓ ਦੇਖ ਮੇਰੀ ਲਾਡਲੀ ਧੀ, ਮੇਰੇ ਨਾਨਕ ਦੀ ਵੱਡੀ ਭੈਣ ਨਾਨਕੀ ਆ ਰਹੀ ਹੈ। ਨਾਨਕੀ ਨੇ ਪਹਿਲਾਂ ਪਹਿਚਾਣਿਆ ਸੀ, ਨਾਨਕੀ ਨੇ ਹੀ ਸਾਨੂੰ ਕਿਹਾ ਸੀ ਕਿ ਇਹ ਅਰਸ਼ਾਂ ਤੋਂ ਆਇਆ ਹੈ, ਇਸ ਨੂੰ ਪੁੱਤਰ ਨਾ ਸਮਝੋ, ਇਹ ਆਪ ਆਇਆ ਹੈ। ਤ੍ਰਿਪਤਾ ਉਹ ਦੇਖ ਨਾਨਕੀ ਆ ਰਹੀ ਹੈ।

ਖਾਂ ਵਾਰੀ ਵੰਜਾ ਖੰਨੀਏ ਵੰਜਾ ਤੋ ਸਾਹਿਬ ਕੇ ਨਾਵੇਂ ਐ ਪਰਮੇਸ਼ਰ ਮੈਂ ਤੇਰੇ ਤੋਂ ਵਾਰੀ ਤੇਰੇ ਨਾਮ ਤੋਂ ਕੁਰਬਾਨ ਜਾਣਾ ਧੰਨ ਗੁਰੂ ਨਾਨਕ ਸਾਹਿਬ ਜੀ ਬਿਆਨ ਕਰਦੇ ਹਨ ਆਓ ਆਪਣੀਆਂ ਬਿਰਤੀਆਂ ਉਸੇ ਪਾਸੇ ਲੈ ਚੱਲੀਏ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਦਾ ਰਾਹ ਪੈ ਤੱਕਦੇ ਨੇ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਆਏ ਆਪਣੇ ਪਿਤਾ ਮਹਿਤਾ ਕਾਲੂ ਨੂੰ ਮਿਲੇ ਨਾਲ ਬੇਬੇ ਨਾਨਕੀ

ਇਹ ਜੰਗਲ ਵਿਚ ਦਰਖਤ ਦੇ ਥੱਲੇ ਬੈਠ ਕੇ ਪਾਣੀ ਦਾ ਇਹ ਸ਼ਬਦ ਪੈ ਪੜਦੇ ਨੇ ਔਰ ਅਥਰੂ ਕੀੜਦੇ ਨੇ। ਦੂਸਰੇ ਪਾਸੇ ਸ਼ਾਮ ਹੋ ਰਹੀ ਹੈ, ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦਾ ਵੈਰਾਗ ਦੇਖਿਆ ਨਹੀਂ ਜਾਂਦਾ ਮੰਜੇ ਤੇ ਲੰਮੇ ਪਏ, ਕੋਲ ਬੇਬੇ ਨਾਨਕੀ ਜੀ ਬੈਠੇ ਦਲਾਸਾ ਪੈ ਦਿੰਦੇ, ਕਹਿ ਰਹੇ ਨੇ ਅੰਮੀ ਤੁਸੀਂ ਰੋਵੋ ਨਾ, ਮੇਰਾ ਵੀਰ ਜ਼ਰੂਰ ਆਵੇਗਾ। ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮਾਵਾਂ ਦਾ ਪੁੱਤਰਾਂ ਨਾਲ ਕੀ ਮੋਹ ਹੁੰਦਾ, ਪੁੱਤਰ ਜਾਣਨ ਭਾਵੇਂ ਨਾ ਜਾਣ, ਮਾਵਾਂ ਜ਼ਰੂਰ ਜਾਣਦੀਆਂ। ਔਲਾਦ ਮਾਪਿਆਂ ਦੀ ਕਦਰ ਕਰੇ ਭਾਵੇਂ ਨਾ ਕਰੇ, ਪਰ ਮਾਪੇ ਜਿਹੜੇ ਨੇ ਹਮੇਸ਼ਾ ਔਲਾਦ ਦੀ ਸੁੱਖ ਮੰਗਦੇ। ਮਾਂ ਬਾਪ ਔਲਾਦ ਨੂੰ ਝਿੜਕੇ ਵੀ, ਪਰ ਦਿਲ ਦੇ ਕਿਸੇ ਕੋਨੇ ਵਿੱਚੋਂ ਉਹ ਨਾਲ ਅਸੀਸ ਵੀ ਦਿੰਦਾ ਤੇ ਪੁੱਤਰ ਬੇਸ਼ੱਕ ਮਾਂ ਬਾਪ ਨੂੰ ਠੋਕਰਾ ਮਾਰੇ, ਉਹਨਾਂ ਨੂੰ ਦੁਖੀ ਕਰੇ, ਪਰ ਮਾਪੇ ਫਿਰ ਵੀ ਅਸੀਸ ਹੀ ਦਿੰਦੇ ਹਨ। ਕਿਉਂ? ਕਿ ਮਾਪੇ ਜਿਹੜੇ ਨੇ ਇਹਨਾਂ ਦੀ ਸੇਵਾ ਰੱਬ ਦੀ ਸੇਵਾ ਇੱਕ ਬਰਾਬਰ ਹੈ। ਮਾਪੇ ਔਲਾਦ ਨੂੰ ਜਨਮ ਦਿੰਦੇ ਨੇ, ਮਾਪੇ ਦਾਤਾ ਨੇ, ਔਰ ਦਾਤਾ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮੇਰਾ ਪੁੱਤਰ ਨਾਨਕ ਮੇਰੇ ਕੋਲ ਨਹੀਂ, ਮੈਨੂੰ ਕਿਵੇਂ ਚੈਨ ਹੋਵੇ? ਫੇਰ ਪੁੱਤਰਾਂ ਦਾ ਕੋਲ ਨਾ ਹੋਣਾ ਤੇ ਮਾਵਾਂ ਦੇ ਮਨਾਂ ਦੀ ਧੜਪ ਕੈਸੀ? ਭਾਈ ਵੀਰ ਸਿੰਘ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਮਨ ਦੀ ਅਵਸਥਾ ਇਸ ਤਰ੍ਹਾਂ ਬਿਆਨ ਕੀਤੀ ਹੈ, ਦੁਨੀਆ ਅੰਨ ਅਨੇਰ ਪੁੱਤ ਜੀ ਅੱਖੋਂ ਓਹਲੇ, ਤੌਲਰ ਮਿੱਟੀ ਢੇਰ ਮਹਿਲ ਹਨ ਸੁੰਜੇ ਖੋਲੇ, ਬਲਦੇ ਦਿਸਣ ਬਾਗ ਵਿੱਚ ਜੇ ਪੁੱਤ ਨਾ ਹੋਵੇ, ਕਾਹਦੇ ਮਿੱਠੇ ਰਾਗ ਮਾਉ ਜੇ ਹੰਝੂ ਚੋਵੇ, ਤੁਰ ਗਏ ਪੁੱਤ ਵਿਦੇਸ਼ ਮਾਉ ਨੂੰ ਸਾਰ ਨਾ ਕਰੀ, ਜਿਉਂਦੀ ਮੋਈ ਮਾਉ ਇੱਕੇ ਉਹ ਹੋ ਗਏ ਚੱਲੀ, ਮਾਂ ਜੀਵੇ ਤਾਂ ਦਲਾਗ ਪੁੱਤ ਵਿੱਚ ਵਿਹੜੇ ਦਿਸੇ, ਦਿੱਤੀ ਪੁੱਤਰ ਕੰਡ ਮਾਉ ਜਿਉ ਛਾਲਾ ਕਿਸੇ, ਮਰ ਜਾਵੇ ਉਹ ਮਾਉ ਪੁੱਤ ਨਾ ਵਰਿਆਂ ਦੇਖੇ, ਤੜਫੇ ਮੱਛੀ ਵਾਂਗ ਪੁੱਤ ਦੇ ਮਿਲਣ ਭੁਲੇਖੇ, ਮੈਂ ਨਾ ਸੀਗੀ ਜੋਗ ਪੁੱਤ ਸੀ ਨੂਰ ਇਲਾਹੀ, ਨੈਣਾ ਤਾਈ ਵਿਯੋਗ ਨੂਰ ਦਾ ਰਹੇ ਸਦਾ ਹੀ, ਵੀਰ ਪਿਆਰੀ ਭੈਣ ਅੱਜ ਹੈ ਵਿਹੜੇ ਆਈ, ਕੀ ਆਪਣੇ ਹੈ ਨਾਲ ਸੁਖ ਦਾ ਸੁਨੇਹਾ ਲਿਆਈ? ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਇਹ ਧੀਏ ਉਹਨਾਂ ਮਹਿਲਾਂ ਨੂੰ ਕੀ ਕਰਨਾ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ, ਉਹ ਸੋਹਣੇ ਬਾਗ ਵੀ ਸੜਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ, ਪੁੱਤ ਵਿਦੇਸ਼ ਚਲਾ ਜਾਵੇ, ਮਾਂ ਨੂੰ ਖਬਰ ਨਾ ਕਰੇ, ਮਾਂ ਜੀ ਨਹੀਂ ਸਕਦੀ। ਇਹੋ ਜਿਹੀਆਂ ਵੈਰਾਗ ਦੀਆਂ ਗੱਲਾਂ ਕਰਦੇ ਹਾਂ। ਮਾਤਾ ਤ੍ਰਿਪਤਾ ਜੀ ਮੰਜੀ ਤੇ ਲੰਮੇ ਪਏ, ਹੱਥਾਂ ਦੇ ਵਿੱਚ ਉਹ ਚੋਲਾ ਸੀ ਕਿ ਜਿਹੜਾ ਉਡੀਕਦੇ ਨੇ ਕਿ ਆਪਣੇ ਨਾਨਕ ਪੁੱਤਰ ਦੀ ਗੱਲ ਪਾਵਾਂਗੇ, ਉਹ ਚੋਲਾ ਹੱਥਾਂ ਵਿੱਚ ਫੜੇ, ਚੋਲੇ ਤੇ ਹੱਥ ਫੇਰਦੇ ਆ, ਅੱਖਾਂ ਬੰਦ ਨੇ, ਆਪੇ ਕਹਿੰਦੇ ਨੇ ਕਈ ਵਾਰੀ, ਮਾਂ ਮੈਂ ਆ ਗਿਆ, ਲਿਆ ਮੈਨੂੰ ਚੋਲਾ ਪੁਆ, ਤੇ ਆਪੇ ਕਹਿਣ ਲੱਗ ਪੈਂਦੇ ਨੇ, ਬੇਟਾ ਨਾਨਕ ਇਹ ਦੇਖ ਮੈਂ ਤੇਰੇ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਚੋਲਾ ਸੀ ਕੇ ਰੱਖਿਆ ਹੈ ਕਿ ਚੋਲਾ ਤੂੰ ਪਾਵੇਂਗਾ। ਮਾਤਾ ਤ੍ਰਿਪਤਾ ਦਾ ਵੈਰਾਗ ਚੱਲਿਆ ਨਹੀਂ ਜਾਂਦਾ। ਉਧਰ ਨਨਕਾਣਾ ਸਾਹਿਬ ਦਾ ਰਾਜਾ ਰਾਏ ਬੁਲਾਰ, ਉਹ ਵੀ ਗੁਰੂ ਨਾਨਕ ਦੀ ਯਾਦ ਵਿੱਚ ਅਥਰੂ ਪਿਆ ਕੇਰਦੇ, ਗੁਰੂ ਨਾਨਕ ਦੇ ਪਿਆਰੇ ਇਕੱਠੇ ਬੈਠੇ ਕੀਰਤਨ ਪੈ ਕਰਦੇ ਨੇ,
गुरु नानक की याद विच ते नाले अरदासां पै करदे।

ਉਹਨਾਂ ਦੇ ਸਿਰ ਤੇ ਹੱਥ ਰੱਖਿਆ, ਅੱਖਾਂ ਖੋਲੀਆਂ, ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਮਨ ਤ੍ਰਿਪਤ ਹੋ ਗਿਆ, ਸਾਰੇ ਪਿਆਰੇ ਇਕੱਠੇ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਘਰ ਵਾਪਸ ਆਏ। ਰਾਏ ਭੋਇ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰ ਵੀ ਦਰਸ਼ਨਾਂ ਵਾਸਤੇ ਆਇਆ, ਮੱਥਾ ਟੇਕਿਆ, ਸਾਹਿਬਾਂ ਨੇ ਬਥੇਰਾ ਕਿਹਾ, ਰਾਏ ਜੀ ਤੁਸੀਂ ਬਜ਼ੁਰਗ ਹੋ। ਪਰ ਰਾਏ ਬੁਲਾਰ ਕਹਿਣ ਲੱਗੇ, ਮੈਂ ਭਾਵੇਂ ਮੁਸਲਮਾਨ ਹਾਂ ਪਰ ਜਦ ਮੈਂ ਤੁਹਾਨੂੰ ਦੇਖਦਾ ਮੈਨੂੰ ਤੁਹਾਡੇ ਮੱਥੇ ਤੋਂ ਅੱਲਾ ਦਾ ਨੂਰ ਨਜ਼ਰ ਆਉਂਦਾ। ਤੁਹਾਨੂੰ ਦੇਖਦਾ, ਤੁਹਾਡੇ ਮਸਤਕ ਨੂੰ ਦੇਖਦਾ, ਤੁਹਾਡੇ ਮਸਤਕ ਤੋਂ ਅੱਲਾ ਦਾ ਨੂਰ ਮੈਨੂੰ ਨਜ਼ਰ ਆਉਂਦਾ। ਸਾਧ ਸੰਗਤ, ਮਹਾਂਪੁਰਸ਼ ਕਿਸੇ ਇੱਕ ਦੇ ਨਹੀਂ, ਉਹ ਸਭ ਦੇ ਸਾਂਝੇ ਹੁੰਦੇ ਹਨ। ਤੇ ਜਿਹੜੇ ਸਾਰੇ ਨਾਲ ਪਿਆਰ ਕਰਦੇ ਨੇ ਅਸਲ ਵਿੱਚ ਧਰਮੀ ਵੀ ਉਹੀ ਨੇ, ਜਿਹੜਾ ਆਪਣੇ ਧਰਮ ਨੂੰ ਚੰਗਾ ਦੂਸਰੇ ਨੂੰ ਮਾੜਾ ਕਹੇ ਉਹ ਧਰਮੀ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਧਰਮੀ ਹੈ ਉਹ ਤੇ ਸਭ ਨਾਲ ਪਿਆਰ ਕਰਦਾ। ਇਸ ਤਰ੍ਹਾਂ ਇਹਨਾਂ ਸਾਰੇ ਪਿਆਰਿਆਂ ਨੇ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਇਆ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਓ ਭਾਈ, ਇਸ ਕਥਾ ਤੋਂ ਆਪਾਂ ਵੀ ਇਹ ਸਿੱਖਿਆ ਲਈਏ, ਇੱਕ ਤੇ ਸਾਹਿਬ ਵਾਸਤੇ ਆਪਣੇ ਮਨ ਵਿੱਚ ਪਿਆਰ ਰੱਖੇ, ਦੂਸਰਾ ਜੀਵਨ ਇਹੋ ਜਿਹਾ ਹੋਵੇ ਕਿ ਸਾਡੇ ਜੀਵਨ ਤੋਂ ਲੋਕ ਸਿੱਖਿਆ ਲੈਣ, ਸਭ ਨਾਲ ਪਿਆਰ ਕਰੀਏ, ਔਰ ਐਸਾ ਪਿਆਰ ਕਿ ਸਾਡਾ ਇਹ ਪਿਆਰ ਦੂਸਰਿਆਂ ਦੇ ਹਿਰਦੇ ਵਿੱਚ ਵੀ ਪਿਆਰ ਭਰੇ ਔਰ ਨਫ਼ਰਤ ਨੂੰ ਦੂਰ ਕਰ ਦੇਵੇ। ਇਹ ਤਾਂ ਹੀ ਹੋਵੇਗਾ ਜੇ ਅਸੀਂ ਬਾਣੀ ਦੀਆਂ ਇਹਨਾਂ ਪੰਗਤੀਆਂ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ। ਆਓ ਅਰਦਾਸ ਕਰੀਏ। ਐ ਧੰਨ ਗੁਰੂ ਨਾਨਕ ਪਾਤਸ਼ਾਹ, ਸਾਨੂੰ ਨਹੀਂ ਪਤਾ ਵਾਰੀ ਕਿਸ ਤਰ੍ਹਾਂ ਜਾਈਦਾ, ਸਾਨੂੰ ਨਹੀਂ ਪਤਾ ਨਾਮ ਤੋਂ ਕਿਸ ਤਰ੍ਹਾਂ ਕੁਰਬਾਨ ਹੋਈਦਾ, ਪਰ ਤੇਰਾ ਹੀ ਸ਼ਬਦ ਪੜ ਕੇ ਆਪਣੇ ਮਨ ਦੀ ਭਾਵਨਾ ਪ੍ਰਗਟ ਕਰਦੇ ਹਾਂ ਕਿ ਅਸੀਂ ਵੀ ਤੇਰੇ ਤੋਂ ਵਾਰੀ ਜਾਂਦੇ ਹਾਂ, ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਤੇਰੇ ਨਾਮ ਤੋਂ ਕੁਰਬਾਨ ਜਾਂਦੇ ਹਾਂ, ਕਿਉਂਕਿ ਤੇਰੇ ਨਾਮ ਦੇ ਵਿੱਚ ਸਾਰੇ ਸੁੱਖ ਹਨ।

ਕਿੱਥੇ ਪ੍ਰਗਟਿਆ ਗੁਰੂ ਨਾਨਕ ਆਖਿਆ ਗੁਰੂ ਨਾਨਕ ਪ੍ਰਗਟਿਆ ਰਾਏ ਪੋਏ ਦੀ ਤਲਵੰਡੀ ਵਿੱਚ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰੇ ਰਾਏ ਪੋਏ ਦੀ ਤਲਵੰਡੀ ਵਿੱਚ ਨਿਰੰਕਾਰ ਨੇ ਮਹਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖ ਚੋਂ ਜਦੋਂ ਜਨਮ ਲਿਆ ਦੌਲਤਾਂ ਦਾਈ ਨੇ ਵੇਖਿਆ ਕਿ ਜਿਸ ਕੋਠੜੀ ਵਿੱਚ ਆ ਬਾਲਕ ਜਨਮੇ ਹੈ ਉਹ ਸਾਰੀ ਕੋਠੜੀ ਪ੍ਰਕਾਸ਼ਮਾਨ ਹੋ ਗਈ ਹੈ ਔਰ ਜਿਵੇਂ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਜੈ ਜੈਕਾਰ ਦੀਆਂ ਆਵਾਜ਼ਾਂ ਆ ਰਹੀਆਂ ਹਨ ਔਰ ਇੱਕ ਐਸੀ ਮਹਿਕ ਉਸ ਕੋਠੜੀ ਵਿੱਚ ਪ੍ਰਕਾਸ਼ ਉਸ ਕੋਠੜੀ ਵਿੱਚ ਜਿਸ ਵੇਲੇ ਇਹ ਬਾਲਕ ਨੇ ਜਨਮ ਲਿਆ ਆ ਜਨਮ ਲੈਂਦਿਆਂ ਹੀ ਆ ਬਾਲਕ ਮੁਸਕਰਾਇਆ ਹੈਰਾਨ ਰਹਿ ਗਈ ਦੌਲਤਾਂ ਦਾਈ ਮੇਰੇ ਹੱਥਾਂ ਵਿੱਚ ਅਨੇਕ ਬਾਲਕ ਪੈਦਾ ਹੋਏ ਲੇਕਿਨ ਇਹ ਤਾਂ ਕੋਈ ਅਨੋਖਾ ਹੀ ਬਾਲਕ ਹੈ ਦਰਸ਼ਨ ਪਾ ਕੇ ਦੌਲਤਾਂ ਦਾਈ ਧਨ ਹੋ ਗਈ ਸਤਿ ਸ੍ਰੀ ਅਕਾਲ ਸ੍ਰੀ ਵਧਾਈ ਦਿੱਤੀ ਸ ਬਾਹਰ ਆਈ ਕੋਠੜੀ ਵਿੱਚੋਂ ਵਧਾਈ ਦਿੱਤੀ ਮਹਿਤਾ ਜੀ ਵਧਾਇਓ ਤੁਹਾਡੇ ਘਰ ਤਾਂ ਕੋਈ ਅਨੋਖਾ ਹੀ ਬਾਲਕ ਜਨਮੇ ਜਿਸ ਦੇ ਜਨਮ ਲੈਂਦਿਆਂ ਹੀ ਸਾਰੀ ਕੋਠੜੀ

ਕਹਿੰਦਾ ਇਹ ਕੋਈ ਸਾਧਾਰਨ ਬਾਲਕ ਨਹੀਂ ਹੈ, ਇਹ ਤਾਂ ਕੋਈ ਪਰਮੇਸ਼ਵਰ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਰੂਪ ਹੀ ਤੁਹਾਡੇ ਘਰ ਆਇਆ ਹੈ। ਸਾਧ ਸੰਗਤ ਬੋਲੋ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਰਾਤਰੀ ਦੇ ਤੀਸਰੇ ਪਹਿਰ ਦੇ ਆਰੰਭ ਵਿੱਚ ਜਨਮ ਲਿੱਤਾ ਸੀ। ਮਹਿਤਾ ਕਾਲੂ ਨੇ ਸਮਾਂ ਲਿਖ ਲਿਆ ਔਰ ਜਦੋਂ ਸਵੇਰਾ ਹੋਇਆ ਅੰਮ੍ਰਿਤ ਵੇਲੇ ਪੰਡਿਤ ਹਰਦਿਆਲ ਦੇ ਘਰ ਗਿਆ ਔਰ ਕਹਿਣ ਲੱਗਾ ਰਾਤ ਮੇਰੇ ਘਰ ਬਾਲਕ ਹੋਇਆ ਤੇ ਮੈਂ ਚਾਹੁੰਦਾ ਹਾਂ ਉਸ ਦੀ ਜਨਮ ਕੁੰਡਲੀ ਤਿਆਰ ਕਰੋ। ਪੰਡਿਤ ਹਰਦਿਆਲ ਉੱਠ ਕੇ ਬੈਠਾ, ਮਹਿਤਾ ਜੀ ਨੂੰ ਬਿਠਾਇਆ ਕੋਲ, ਕਾਲੂ ਜੀ ਨੂੰ ਮਹਿਤਾ ਕਾਲੂ ਨੂੰ ਕੋਲ ਬਿਠਾਇਆ, ਪੁੱਛਿਆ ਕਿਤਨੇ ਵਜੇ ਹੋਇਆ ਬਾਲਕ, ਆਖਿਆ ਤੀਸਰੇ ਪਹਿਰ ਦੇ ਆਰੰਭ ਵਿੱਚ। ਜਦੋਂ ਪੰਡਿਤ ਹਰਦਿਆਲ ਨੇ ਆਪਣੀ ਜੋਤਿਸ਼ ਵਿਦਿਆ ਦੇ ਨਾਲ ਸਾਰੀ ਜਨਮ ਕੁੰਡਲੀ ਦਾ ਹਿਸਾਬ ਬਣਾ ਕੇ ਤਿਆਰ ਕੀਤਾ ਤੇ ਜਦੋਂ ਲਿਖਣ ਲੱਗਾ ਤੇ ਕਲਮ ਰੁਕ ਗਈ। ਕਹਿਣ ਲੱਗਾ ਮਹਿਤਾ ਜੀ, ਜੇ ਮੈਂ ਲਿਖਦਾ ਹਾਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਠੀਕ ਲਿਖ ਰਿਹਾ, ਕਿਉਂਕਿ ਔਰ ਨਹੀਂ ਲਿਖਦਾ ਤਾਂ ਮੈਂ ਇਹ ਵੇਖਦਾ ਕਿ ਮੇਰੀ ਜੋਤਿਸ਼ ਵਿਦਿਆ ਕਦੇ ਗਲਤ ਨਹੀਂ ਹੋਈ। ਮੇਰੇ ਹਿਸਾਬ ਨਾਲ ਇਹ ਬਾਲਕ ਦੁਨਿਆਵੀ ਬਾਲਕ ਨਹੀਂ, ਇਹ ਤਾਂ ਪਰਮਾਤਮਾ ਦਾ ਰੂਪ ਹੈ। ਸਤਿ ਸੰਗਤ ਬੋਲੋ ਸ੍ਰੀ, ਇਹ ਪ੍ਰਭੂ ਦਾ ਰੂਪ ਹੈ। ਮਹਿਤਾ ਕਾਲੂ ਨੇ ਖੁਸ਼ ਹੋ ਕੇ ਪੰਡਿਤ ਹਰਦਿਆਲ ਨੂੰ ਇਨਾਮ ਵਜੋਂ ਧਨ ਦਿੱਤਾ ਔਰ ਪ੍ਰਸੰਨ ਹੋ ਕੇ ਘਰ ਆਇਆ। ਹੁਣ ਚਾਰੇ ਪਾਸੇ ਮਾਤਾ ਤ੍ਰਿਪਤਾ ਨੂੰ, ਮਹਿਤਾ ਕਾਲੂ ਨੂੰ ਵਧਾਈਆਂ ਮਿਲ ਰਹੀਆਂ ਹਨ ਕਿ ਅੱਜ ਬਾਲਕ ਉਹ ਬਾਲਕ ਪੈਦਾ ਹੋਇਆ ਜਿਸ ਦਾ

ਕੁਲਫੀ ਪਾ ਕੇ ਜਦੋਂ ਖੇਡਣ ਵਾਸਤੇ ਬਾਹਰ ਗਏ ਤੇ ਖੇਲ ਕੇ ਜਦੋਂ ਘਰ ਵਾਪਸ ਆਏ ਤੇ ਹੱਥ ਵਿੱਚ ਮੁੰਦਰੀ ਕੋਈ ਨਹੀਂ ਸੀ। ਅੰਗੂਠੀ ਨਾ ਵੇਖ ਕੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਨਾਨਕ ਹੁਣੇ ਮੈਂ ਤੇਰੇ ਹੱਥ

0: ਮਾਂ ਨੂੰ ਕਹਿਣ ਲੱਗੇ, ਮਾਂ ਜਦੋਂ ਮੈਂ ਖੇਡ ਰਿਹਾ ਸਾਂ ਤੇ ਕੋਈ ਲੋੜਵੰਦ ਮੇਰੇ ਕੋਲ ਆ ਗਿਆ ਤੇ ਮੈਂ ਮੁੰਦਰੀ ਉਤਾਰ ਕੇ ਉਸ ਨੂੰ ਦੇ ਦਿੱਤੀ, ਆਖਿਆ ਤੂੰ ਆਪਣੀ ਜ਼ਰੂਰਤ ਪੂਰੀ ਕਰ ਲੈ। ਸਾਧ ਸੰਗਤ ਬੋਲੋ
1: ਸ੍ਰੀ
0: ਐਸਾ ਪਰੋਪਕਾਰੀ ਸੁਭਾਅ ਬਚਪਨ ਤੋਂ ਹੀ ਆ ਸੰਸਾਰ ਤੇ ਪਰੋਪਕਾਰ ਜੋ ਕਰਨ ਆਏ ਸਨ।

ਸੱਚੇ ਪਾਤਸ਼ਾਹ ਜਦੋਂ ਗਾਈਆਂ ਮੱਝੀਆਂ ਲੈ ਕੇ ਪਹੁੰਚੇ, ਆਪ ਇਕਾਂਤ ਵਿੱਚ ਇੱਕ ਬ੍ਰਿਖ ਦੇ ਥੱਲੇ ਬੈਠ ਕੇ ਤੇ ਔਰ ਜਿਹੜੀਆਂ ਗਾਈਆਂ ਮੱਝੀਆਂ ਸਨ ਉਹ ਇੱਕ ਖੇਤ ਵਿੱਚ ਵੜ ਗਈਆਂ ਔਰ ਜਾ ਕੇ ਸਾਰੀ ਖੇਤੀ ਨੂੰ ਖਾ ਲਿਆ ਔਰ ਕੁਛ ਪੈਰਾਂ ਥੱਲੇ ਖਰਾਬ ਕਰ ਦਿੱਤਾ। ਸਾਹਿਬ ਜੀ ਅਡੋਲ ਸਮਾਧੀ ਵਿੱਚ ਬੈਠੇ, ਜਦੋਂ ਖੇਤ ਦਾ ਮਾਲਕ ਆਇਆ ਕੀ ਵੇਖਿਆ, ਇੱਕ ਬਾਲਕ ਬੈਠਾ ਸਮਾਧ ਧਾਰ ਕੇ ਤੇ ਗਾਈਆਂ ਮੱਝੀਆਂ ਸਾਰੇ ਖੇਤ ਵਿੱਚ

ਕੋਈ ਗੱਲ ਨੀ, ਪਰਮੇਸ਼ਵਰ ਤੈਨੂੰ ਹੋਰ ਦੇਵੇਗਾ, ਹੋਰ ਦੇਗਾ ਤੈਨੂੰ। ਉਹਨੇ ਆਖਿਆ ਪ੍ਰਭੂ ਤਾਂ ਪਰਮੇਸ਼ਵਰ ਪਿੱਛੋਂ ਦੇਵੇਗਾ, ਪਹਿਲਾਂ ਤੂੰ ਮੈਨੂੰ ਹਰਜਾਨਾ ਦੇ। ਸਾਹਿਬ ਜੀ ਦੀ ਬਾਂਹ ਪਕੜ ਲਈ, ਆਖਿਆ ਜੇ ਹਰਜਾਨਾ ਨਹੀਂ ਦੇਗਾ ਤਾਂ ਤੈਨੂੰ ਰਾਏ ਬੁਲਾਰ ਕੋਲ ਲੈ ਚੱਲਾਂਗਾ। ਗੁਰੂ ਨਾਨਕ ਦੀ ਬਾਂਹ ਪਕੜ ਕੇ ਖੇਤ ਦਾ ਮਾਲਕ ਜਦੋਂ ਰਾਏ ਬੁਲਾਰ ਦੇ ਕੋਲ ਪਹੁੰਚਿਆ, ਆਖਿਆ ਰਾਏ ਜੀ ਇਸ ਬਾਲਕ ਦੀ ਗਾਈਆਂ ਮੱਝੀਆਂ ਨੇ ਮੇਰੇ ਸਾਰੇ

ਇਹਦੇ ਖੇਤ ਨੂੰ ਤਾਂ ਕੁਛ ਹੋਇਆ ਹੀ ਨਹੀਂ। ਇਹ ਇਵੇਂ ਹੀ ਆ ਕੇ ਇੱਥੇ ਸ਼ਿਕਾਇਤ ਕਰਨ ਆ ਗਿਆ, ਇਹਦੀ ਖੇਤੀ ਨੂੰ ਕੁਝ ਨਹੀਂ ਹੋਇਆ, ਇਹਦੀ ਖੇਤੀ ਤਾਂ ਉਸੇ ਤਰ੍ਹਾਂ ਲਹਿ ਲਹਿਲਾ ਰਹੀ ਹੈ। ਸਤਿਸੰਗਤ ਬੋਲੋ ਸ੍ਰੀ ਹਰੀ ਭਰੀ ਹੈ। ਉਹ ਕਹਿੰਦੇ ਨਹੀਂ, ਮੈਂ ਆਪਣੀ ਅੱਖਾਂ ਨਾਲ ਵੇਖ ਕੇ ਆਇਆ, ਚਲੋ ਮੇਰੇ ਨਾਲ। ਤੇ ਸਾਰੇ ਜਦੋਂ ਇਕੱਠੇ ਹੋ ਕੇ ਉੱਥੇ ਪਹੁੰਚੇ, ਪਿਆਰੀ ਸਤਸੰਗਤ ਜੀ, ਗੁਰੂ ਨਾਨਕ ਦੀ ਐਸੀ ਕਰਨੀ, ਐਸੀ ਵਡਿਆਈ ਵਰਤੀ, ਉਹ ਜਿਹੜੀ ਖੇਤੀ ਸਾਰੀ ਉਜੜ ਗਈ ਸੀ, ਉਹ ਖੇਤੀ ਸਾਰੀ ਦੁਬਾਰਾ ਲੈ ਲਹਾ ਰਹੀ ਹੈ। ਕੋਈ ਕਹਿੰਦਾ ਨਹੀਂ ਕਿ ਇੱਥੇ ਗਾਈਆਂ ਮੱਝੀਆਂ ਆਈਆਂ ਵੀ ਕੋਈ ਨਹੀਂ। ਉਹਨੇ ਕਿਹਾ ਮੈਂ ਆਪ ਖੁਰ ਤੱਕੇ ਹਨ, ਗਾਈਆਂ ਮੱਝੀਆਂ ਖੁਰ ਲੱਭਦੇ ਹਨ, ਕੋਈ ਨਹੀਂ।

ਹੁਣ ਤੂੰ ਵੀਰ ਨੂੰ ਨਾਲ ਲੈ ਕੇ ਸੁਲਤਾਨਪੁਰ ਚਲੀ ਜਾ। ਇੱਥੇ ਕੋਈ ਕੰਮ ਕਾਰ ਨਹੀਂ ਕਰਦਾ, ਵਿਹਲਾ ਬੈਠਾ ਰਹਿੰਦਾ, ਕੋਈ ਨਾ ਕੋਈ ਨਵਾਂ ਕੌਤਕ ਕਰਦਾ ਹੀ ਰਹਿੰਦਾ। ਤੂੰ ਇਹਨੂੰ ਲੈ ਕੇ

ਨੂੰ ਮੋਦੀ ਖਾਨਾ ਲੈ ਦਿੱਤਾ। ਆਖਿਆ ਇੱਥੇ ਬੈਠ ਕੇ ਹੁਣ ਦੁਕਾਨ ਕਰੇਗਾ ਤਾਂ ਇਸਦਾ ਚਿੱਤ ਦੁਕਾਨ ਵਿੱਚ ਲੱਗ ਜਾਏਗਾ। ਸਾਹਿਬ ਜੀ ਦੁਕਾਨ ਤੇ ਬੈਠ ਗਏ, ਕਿਰਿਆਣੇ ਦੀ ਦੁਕਾਨ ਹੈ, ਜੋ

ਦਿੱਤਾ ਹੈ ਨਾ ਉਹ ਮੈਂ ਜਪ ਰਿਹਾ ਹਾਂ। ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ। ਹੇ ਨਿਰੰਕਾਰ ਤੂੰ ਆਦ ਵਿਚ ਵੀ ਸੱਚ ਸੈ ਜੁਗਾਦ ਵਿਚ ਵੀ ਸੱਚ ਸੈ ਹੁਣ ਵੀ ਸੱਚ ਹੈ ਤੇ ਸਦਾ ਤੇਰਾ ਨਾਮ ਸੱਚ ਹੀ ਰਹੇਗਾ। ਇਹ ਉਪਦੇਸ਼ ਲੈਤਾ ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਵੇਈ ਨਦੀ ਵਿਚੋਂ ਬਾਹਰ ਨਾ ਨਿਕਲੇ ਮਰਦਾਨਾ ਡਰਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਕਿੱਥੇ ਗਏ। ਬਾਲਾ ਭਜਿਆ ਬੇਬੇ

ਇੱਥੇ ਸਾਰੇ ਉਦਾਸ ਬੈਠੇ ਹਨ ਕਿ ਗੁਰੂ ਨਾਨਕ ਵੇਈ ਵਿੱਚ ਡੁੱਬ ਗਿਆ। ਲੇਕਿਨ ਬੇਬੇ ਨਾਨਕੀ ਨੂੰ ਪਤਾ ਹੈ ਮੇਰਾ ਵੀਰ ਸੰਸਾਰ ਨੂੰ ਤਾਰਨ ਵਾਲਾ ਹੈ, ਉਹ ਕਦੇ ਡੁੱਬ ਨਹੀਂ ਸਕਦਾ। ਤਾਂ ਹੀ ਸਾਰੇ ਉਦਾਸ ਬੈਠੇ ਤੇ ਬੂਹਾ ਖੜਕਿਆ, ਆਵਾਜ਼ ਆਈ ਬੇਬੇ ਕਰਤਾਰ ਚਿਤ ਆਵੇ। ਉੱਠੀ ਵੱਜੀ ਬੇਬੇ ਨਾਨਕੀ, ਮੇਰਾ ਵੀਰ ਆ ਗਿਆ। ਜਾਂ ਬੂਹਾ ਖੋਲਿਆ,

ਤਾਂ ਸੱਜਣ ਠੱਗ ਨੂੰ ਠੱਗ ਤੋਂ ਸੰਤ ਸੱਜਣ ਬਣਾ ਦਿੱਤਾ। ਜੇ ਭੂਮੀਏ ਚੋਰ ਕੋਲ ਗਏ ਤੇ ਭੂਮੀਏ ਚੋਰ ਨੂੰ ਸਾਧ ਬਣਾ ਦਿੱਤਾ, ਸਾਧੂ ਬਣਾ ਦਿੱਤਾ। ਜੇ ਗੁਰੂ ਨਾਨਕ ਦੀ ਨਜ਼ਰ ਕੋੜੇ ਰੀਠੇ ਤੇ ਪਈ ਤਾਂ ਉਹ ਰੀਠਾ ਕੋੜਾ ਨਾ ਰਿਹਾ, ਮਿੱਠਾ ਹੋ ਗਿਆ। ਜੇ ਗੁਰੂ ਨਾਨਕ ਦੀ ਨਜ਼ਰ ਕੋਡੇ

ਤਾਈ ਸਾਹਿਬ ਜੀ ਨੇ ਵੀ ਗੰਗਾ ਵਿੱਚੋਂ ਇੱਕ ਲੋਟਾ ਲਿਆ ਤੇ ਆਖਿਆ, ਪੰਡਿਤ ਜੀ ਆ ਕੀ ਕਰ ਰਹੇ ਹੋ? ਪੰਡਿਤ ਕਹਿੰਦਾ, ਜੀ ਮੈਂ ਸੂਰਜ ਦੇਵਤਾ ਨੂੰ ਜਲ ਦੇ ਰਿਹਾ। ਸਾਹਿਬ ਜੀ ਕਹਿਣ ਲੱਗੇ, ਅੱਛਾ, ਆ ਪੂਰਬ ਵੱਲ ਕਰਕੇ ਪੰਡਿਤ ਜਲ ਦੇ ਰਿਹਾ ਸੂਰਜ ਨੂੰ, ਤੇ ਗੁਰੂ ਨਾਨਕ ਨੇ ਪੱਛਮ ਵੱਲ ਮੂੰਹ ਕਰ ਲਿਆ ਤੇ ਲੋਟੇ ਦੇ ਨਾਲ ਜਲ ਪਾਉਣਾ ਸ਼ੁਰੂ ਕਰ ਦਿੱਤਾ। ਸਤ ਸੰਗਤ ਬੋਲੋ ਸ੍ਰੀ। ਪੰਡਿਤ ਕਹਿਣ ਲੱਗਾ, ਸੂਰਜ ਇਸ ਪਾਸੇ ਹੈ,

0: ਜਦੋਂ ਸਾਹਿਬ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਸ਼ਹੀਦ ਕਰਨ ਲੱਗੇ ਤੇ ਔਰੰਗਜ਼ੇਬ ਨੇ ਆਖਿਆ ਕੋਈ ਕਰਾਮਾਤ ਦਿਖਾਓ ਤੇ ਹਜ਼ੂਰ ਪਾਤਸ਼ਾਹ ਜੀ ਨੇ ਆਖਿਆ ਇਹ ਤਮਾਸ਼ੇ ਨੇ, ਰੱਬ ਦੇ ਲੋਕ ਤਮਾਸ਼ਾ ਕਰਦੇ ਹਾਂ ਤੇ ਵੇਖਦੇ ਹਾਂ, ਉਹਨਾਂ ਨੂੰ ਸ਼ਰਮ ਆਉਂਦੀ ਹੈ। ਹਜ਼ੂਰ ਪਾਤਸ਼ਾਹ ਜੀ ਨੇ ਉੱਥੇ ਬਚਨ ਆਖੇ ਨੇ,
1: ਤਿਲਕ ਜਨੂ ਰਾਖਾ ਪ੍ਰਭੂ ਤਾਂ ਕਾ ਕੀਨੋ ਬੜੋ ਕਲੂ ਮੈਂ ਸਾਕਾ।

ਸਾਸਤ ਸਿਮ੍ਰਿਤ ਵੇਦ ਚਾਰ ਮੁਖਾਗਰ ਵਿਚਰੇ ਤਪੇ ਤਪੀ ਸਰ ਜੋਗੀਆ ਤੀਰਥ ਗਵਨ ਕਰੇ ਖਟਕਰ ਮਾਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਂ ਰਾਜ ਮਿਲਖ ਸਿਕਦਾ।

ਇਤਨ ਹੋਤੀ ਖਾਕ ਨਿਮਾਣੀ ਗੋਰ ਕਰੇ ਅੱਜ ਮਿਲਾ ਸੇਖ ਫਰੀਦਾ ਤਤ ਮੁਕੁੰਜਣੀਆ ਅੱਜ ਮਿਲਾ ਸੇਖ ਫਰੀਦਾ ਤਤ ਮੁਕੁੰਜਣੀਆ ਮਨੋ ਮਚਿੰਦਣੀਆ ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ ਝੂਠੀ ਦੁਨੀਆ।

ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ ਫਰੀਦਾ ਜਿੰਦ ਨਵਾਣੀ ਕੱਢਿਆ ਹੱਡਾਂ ਤੋਂ ਕੜਕਾਏ ਫਰੀਦਾ ਜਿੰਦ ਨਵਾਣੀ ਕੱਢਿਆ ਹੱਡਾਂ ਤੋਂ ਕੜਕਾਏ ਸਿੰਥਲ ਮੇਖਾ ਅਗਲੀਆਂ

आपो अपनी चले मुसाइक सेख सेखा जाती जगमा कोई रहा।

समझ अचेत चेत मन मेरे, समझ अचेत चेत मन मेरे, कथे संत।

ਸੁਟਕੇ ਆਉਣ ਜਾਣੀ ਜੀ ਉਤਲਾ ਵਿਵਹਾਰ ਗਏ ਜੱਕੋ ਤੂੰ ਜਾਣੋ ਜੀ ਉਤਲਾ ਵਿਵਹਾਰ ਗਏ ਜੱਕੋ ਤੂੰ ਜਾਣੋ ਨਾਨਕ ਹਰ ਗੁਣ ਗਾਏ ਲੈ ਸਭ ਸੁਖ ਸਮਾਨ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ।

हर जसरे मन गायले हर जस रे मन गायले जो संगीत है तेरो असर बेचो।

ਕਾਲ ਬਿਆਹ ਜੋ ਪਰਿਓ ਡੋਲੇ ਮੁੱਖ ਪਸਾਰੇ ਗੀਤ ਅੱਜ ਕੱਲ ਸੁਣ ਤੋਏ ਗ੍ਰੰਥ ਹੈ।

مقام تا پر جانیے جا رہے نے چلو دنیا کیسے مقامے دنیا کیسے

ਪਤਾ ਨੀ ਕਿੰਨਾ ਕੁ ਸਿਆਣਾ ਕਿੰਨਾ ਕੁ ਸੁਗੜ ਹੈ। ਕੋਈ ਹਿਸਾਬ ਲਾ ਸਕਦਾ ਹੈ? ਕਿਉਂਕਿ ਉਹਦੀ ਕਿਰਤ ਦਾ ਹੀ ਹਿਸਾਬ ਨੀ ਲਾਇਆ ਜਾਂਦਾ। ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕੌਣ ਸਮਾਰ। ਤੇਰੀ ਦਿੱਤੀ ਹੋਈ ਦਾਤ ਦੀ ਸਮਝ ਨਹੀਂ ਆਉਂਦੀ, ਤੇਰੀ ਸਮਝ ਕਿੱਥੋਂ ਆ? ਤੇਰੀ ਦਾਤ ਦਾ ਹੀ ਮੁੱਲ ਨੀ ਪਾਇਆ ਜਾਂਦਾ, ਤੇਰਾ ਕੌਣ ਮੁੱਲ ਪਾਵੇ? ਤੇਰੀ ਦਾਤ ਹੀ ਏਡੀ ਸੋਹਣੀ, ਏਡੀ ਖੂਬਸੂਰਤ, ਏਡੀ ਜੁਗਤ ਵਾਲੀ ਏ, ਤੇ ਤੂੰ ਕਿੰਨਾ ਸਿਆਣਾ ਹੋਵੇਗਾ। ਸਾਹਿਬ ਕਹਿੰਦੇ ਨੇ ਮਤ ਸਮਝੀ ਉਹਦੇ ਨਾਲੋਂ ਸਿਆਣਾ ਕੋਈ ਹੋਰ ਵੀ ਹੈ ਜਿਸਨੇ ਤੈਨੂੰ ਸਰੀਰ ਦਿੱਤਾ, ਜਿਸਨੇ ਸਰੀਰ ਚ ਮਨ ਪਾਇਆ, ਜਿਸਨੇ ਤੈਨੂੰ ਵਰਤਣ ਵਾਸਤੇ ਧਨ ਦਿੱਤਾ, ਜਿਸ ਦੀਆਂ ਇਹ ਸਾਰੀਆਂ ਬਖਸ਼ਿਸ਼ਾਂ ਭੋਗਦਾ ਏ, ਉਹਦੇ ਨਾਲੋਂ ਸਿਆਣਾ ਹੋਰ ਤੈਨੂੰ ਕੋਈ ਮਿਲੇਗਾ ਨਹੀਂ। ਤੇ ਕਈ ਵਾਰੀ ਤਾਂ ਇੰਨਾ ਵੀ ਭੁਲੇਖਾ ਲੱਗ ਜਾਂਦਾ, ਤੂੰ ਐਸਾ ਸਮਝਣ ਲੱਗ ਪੈਂਦਾ ਉਹਨੇ ਕੋਈ ਗਲਤੀ ਕੀਤੀ ਏ, ਮੈਂ ਠੀਕ ਕਰ ਦੇ। ਜੋ ਉਹਨੇ ਬਣਾਇਆ ਸ਼ਾਇਦ ਗਲਤ ਬਣਾਇਆ, ਮੈਂ ਉਹਨੂੰ ਠੀਕ ਕਰ ਦੇਵਾਂ। ਜੋ ਉਹਨੇ ਰਚਿਆ ਸ਼ਾਇਦ ਗਲਤ ਰਚਿਆ, ਮੈਂ ਉਹਦੇ ਸੁਧਾਰ ਕਰ ਦੇਵਾਂ। ਆਪਣੇ ਆਪ ਨੂੰ ਉਹਦੇ ਨਾਲੋਂ ਸਿਆਣਾ ਸਮਝ ਬੈਠਾ ਹੋਵਾਂਗਾ। ਕੋਈ ਸੂਰਤ ਨਹੀਂ, ਕੋਈ ਤਰੀਕਾ ਨਹੀਂ ਕਿ ਤੂੰ ਆਪਣੇ ਆਪ ਨੂੰ ਉਹਦੇ ਨਾਲੋਂ ਸਿਆਣਾ ਸਮਝ ਸਕੇ। ਜਿਸਨੇ ਤਨ ਮਨ ਧਨ ਜਿਨ ਪ੍ਰਭ ਦੀਆ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਨ। ਇੱਕ ਸ਼ਬਦ ਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਚੇਤਾ ਕਰਾਇਆ। ਚੇਤਾ ਹੀ ਕਰਾਉਣ ਵਾਲੀ ਗੱਲ ਹੈ, ਪਤਾ ਸਾਰਾ ਹੈ, ਭੁੱਲ ਜਾਂਦੇ। ਸਾਹਿਬਾਂ ਨੇ ਪਾਵਨ ਬਾਣੀ ਚ ਸਾਨੂੰ ਉਹਨਾਂ ਚੀਜ਼ਾਂ ਦੀ ਸਾਰੀ ਲਿਸਟ ਤਾਂ ਨਹੀਂ ਆਉਂਦੀ, ਲੇਕਿਨ ਮੋਟੀਆਂ ਮੋਟੀਆਂ ਜਿਨ੍ਹਾਂ ਬਿਨਾਂ ਬੰਦੇ ਦਾ ਨਹੀਂ ਸਰਦਾ, ਉਹਨਾਂ ਦਾ ਜ਼ਿਕਰ ਮਹਾਰਾਜ ਨੇ ਕੀਤਾ। ਜੋ ਕਹਿੰਦੇ ਨੇ ਤੈਨੂੰ ਉਹਦਾ ਚੇਤਾ ਹੈ, ਤੈਨੂੰ ਉਹਦਾ ਖਿਆਲ ਹੈ, ਜਿਸ ਨੇ ਤੈਨੂੰ ਇੰਨਾ ਕੁਝ ਦਿੱਤਾ ਹੈ,

ਸੁਗੜਤਾ ਤੇ ਸਿਆਣਪ ਦਾ ਤਲਕ ਚਲਾਕੀ ਨਾਲ ਨਹੀਂ। ਇਹਦੀ ਭਾਵਨਾ ਇਹ ਹੈ ਕਿ ਮਨੁੱਖ ਸਿਆਣਪ ਦੇ ਨਾਲ ਕਿਸੇ ਦਾ ਭਲਾ ਕਿੰਨਾ ਕੁ ਕਰ ਸਕਦਾ ਹੈ ਤੇ ਭਲਾ ਕਰਨ ਵਾਲੇ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਕਿੰਨਾ ਕੁ ਕਰ ਸਕਦਾ। ਉਹਨੇ ਬੜੀ ਸਿਆਣਪ ਕੀਤੀ ਏ, ਬਿਨਾਂ ਮੰਗਿਆਂ ਮੈਨੂੰ ਇੰਨਾ ਕੁਝ ਦਿੱਤਾ ਜਿੰਨੇ ਦੀ ਮੈਨੂੰ ਲੋੜ ਸੀ। ਜੀਵਨ ਦਿੱਤਾ ਏ, ਮਾਂ ਬਾਪ ਦਿੱਤੇ ਨੇ, ਭਰਾ ਪੁੱਤਰ ਦਿੱਤੇ ਨੇ, ਸੱਜਣ ਦਿੱਤੇ ਨੇ, ਬਿਨਾਂ ਪੈਸਿਆਂ ਦੇ ਬਿਨਾਂ ਮੁੱਲ ਦੇ ਹਵਾ ਦਿੱਤੀ ਏ, ਪਾਣੀ ਦਿੱਤਾ ਏ, ਅੱਗ ਬਖਸ਼ੀ ਏ, ਕਿਤਨਾ ਕੁਝ ਕਿਆ ਵਰਤਦਾ ਹਾਂ ਉਸਦਾ। ਵੇਖਣ ਕੋ ਨੇਤਰ, ਸੁਣਨ ਕੋ ਕਰਨਾ, ਜਿਨ੍ਹਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਔਰ ਕਿੰਨੀ ਸਿਆਣਪ ਨਾਲ ਜੜਿਆ ਸਾਰਾ ਕੁਝ। ਹਸਤ ਕਮਾਵਣ, ਬਾਸਣ ਰਸਣਾ, ਛਕਣ ਛਕਾਉਣ ਵਾਸਤੇ ਜੀਵਾ, ਚਰਨ ਚੱਲਣ ਕੋ ਤੇ ਸਲਾਮਾ ਲੈਣ ਵਾਸਤੇ, ਗੁਰੂ ਚਰਨਾਂ ਤੇ ਝੁਕਣ ਵਾਸਤੇ ਮੇਰਾ ਸਿਰ ਵੀ ਬਖਸ਼ਿਸ਼ ਕੀਤਾ। ਇੰਨੀਆਂ ਬਖਸ਼ਿਸ਼ਾਂ ਕਰਨ ਵਾਲੇ ਮੇਰੇ ਸਾਹਿਬ, ਮੈਂ ਤੇਰੀ ਸਿਆਣਪ ਨੂੰ ਕਿਵੇਂ ਪਹੁੰਚਾਂ? ਤੇਰਾ ਧੰਨਵਾਦ ਕਰਨਾ ਚਾਹੀਦਾ। ਤੇ ਉਹ ਤਾਂ ਹੁੰਦਾ ਹੈ ਕਿ ਜੋ ਕੋਈ ਤੂੰ ਬਖਸ਼ਿਆ ਸਾਰਾ ਕੁਝ ਮੈਂ ਆਪਣਾ ਨਾ ਕਰਕੇ ਜਾਣਾ, ਤੇਰੀ ਦਾਤ ਕਰਕੇ ਜਾਣਾ ਤੇ ਤੇਰੇ ਅੱਗੇ ਅਰਪਣ ਕਰਨ ਦੀ ਵੀ ਅਕਲ ਆਵੇ। ਤਨ ਮਨ ਧਨ ਅਰਪੋ ਸਭ ਆਪਣਾ, ਕਵਨ ਸੋ ਮਤ ਜਿਤ ਹਰ ਹਰ ਜਪਣਾ। ਉਹ ਕਿਹੜਾ ਢੰਗ ਹੈ ਕਿ ਮੈਂ ਪ੍ਰਭੂ ਦੇ ਸਿਮਰਨ ਚ ਜੁਟ ਸਕਾਂ? ਉਹ ਇਹੀ ਹੈ ਕਿ ਤਨ ਮਨ ਧਨ ਗੁਰੂ ਨੂੰ ਸਰਪਣ ਕਰ ਅਰਪਣ ਕਰ ਦੇ। ਇੱਕ ਗੱਲ ਸਮਝਣਾ, ਧਨ ਗੁਰੂ ਨੂੰ ਕਿਵੇਂ ਅਰਪਣ ਕਰਨਾ? ਅਸੀਂ ਮੱਥਾ ਟੇਕਨੇ ਆ, ਇਹ ਅਰਪਣ ਕਰਨ ਦਾ ਚਿੰਨ ਹੈ, ਸੰਕੇਤ ਹੈ। ਅਸਲ ਤਾਂ ਇਹ ਹੈ ਕਿ ਜੋ ਕੁਝ ਸਰੀਰ ਦੇ ਬਾਰੇ ਗੁਰੂ ਕੀ ਮਰਿਆਦਾ ਹੈ, ਉਹਨੂੰ ਸਰੀਰ ਤੇ ਧਾਰਨ ਕਰ ਲਿਆ ਜਾਏ। ਜੇ ਗੁਰੂ ਨੇ ਕਿਹਾ ਕੇਸ ਰੱਖਣੇ ਨੇ ਤੇ ਰੱਖਣੇ, ਜੇ ਗੁਰੂ ਨੇ ਕਿਹਾ ਕਿਰਪਾਨ ਪਾਉਣੀ ਤੇ ਪਾਉਣੀ, ਗੁਰੂ ਨੇ ਕਿਹਾ ਕਸ਼ਹਿਰਾ ਧਾਰਨ ਕਰਨਾ ਤੇ ਕਰਨਾ, ਇਹ ਸਰੀਰ ਦੀ ਗੱਲ ਹੈ। ਸਰੀਰ ਗੁਰੂ ਕੇ ਅਰਪਣ ਕਰਨ ਦਾ ਮਤਲਬ ਹੈ ਗੁਰੂ ਕੀ ਸਰੀਰਕ ਜੁਗਤ ਧਾਰਨ ਕਰ ਲਈ ਜਾ। ਤੇ ਜਦੋਂ ਮਨ ਦੀ ਗੱਲ ਆਏਗੀ, ਮਨ ਗੁਰੂ ਕੇ ਅਰਪਣ ਕਰਨਾ, ਤੇ ਫਿਰ ਮਨ ਦੀਆਂ ਗੱਲਾਂ ਨਾ ਮੰਨੋ, ਮਨ ਦੀ ਮਤ ਨਾ ਮੰਨੋ, ਗੁਰੂ ਕੀ ਮਤ ਮੰਨੋ। ਮਨ ਦੇ ਵਿੱਚ ਗੁਰੂ ਕੀਆਂ ਸਿੱਖਿਆਵਾਂ ਦਾ ਧਿਆਨ, ਗੁਰੂ ਕੇ ਬਚਨਾਂ ਦਾ ਖਿਆਲ, ਤੇ ਧਨ ਗੁਰੂ ਨੂੰ ਅਰਪਣ ਕਰਨਾ। ਹੁਣ ਬੰਦਾ ਕਹੇ ਕਮਾ ਕੇ ਗੁਰੂ ਕੇ ਅੱਗੇ ਅਰਪਣ ਕਰੀ ਜਾਵਾਂ, ਗੁਰੂ ਕੋਈ ਛੁੜਿਆ ਬੈਠਾ ਹੈ, ਐਸੀ ਗੱਲ ਨਹੀਂ। ਤੇਰਾ ਨੇਕ ਕੰਮਾਂ ਚ ਲੱਗ ਗਿਆ, ਭਲੇ ਪਾਸੇ ਲੱਗ ਗਿਆ, ਗੁਰੂ ਨੂੰ ਅਰਪਣ ਹੋ ਗਿਆ। ਜੇ ਘੱਟੋ ਘੱਟ ਦਸਵੰਧ ਲਿਆ ਕੇ ਤੂੰ ਸੰਗਤ ਵਿੱਚ ਦੇ ਦਿੱਤਾ, ਗੁਰੂ ਚਰਨਾਂ ਤੇ ਅਰਪਣ ਕਰਤਾ, ਤਾਂ ਵੀ ਤੇਰਾ ਧਨ ਸਫਲਾ ਹੋ ਗਿਆ। ਇਹ ਤੇ ਵੀ ਨਹੀਂ ਹੋਇਆ, ਮਾੜੇ ਪਾਸੇ ਤਾਂ ਲੱਗਦਾ ਰਿਹਾ, ਵਿਕਾਰਾਂ ਤੇ ਲੱਗਦਾ ਰਿਹਾ, ਬੁਰਾਈਆਂ ਚ ਲੱਗਦਾ ਰਿਹਾ, ਲੋਕਾਂ ਨੂੰ ਮਰਵਾਉਣ ਤੇ, ਲੋਕਾਂ ਵਾਸਤੇ ਕੰਡੇ ਬੀਜਣ ਤੇ ਧਨ ਖਰਚ ਹੁੰਦਾ ਰਿਹਾ, ਤੇ ਫਿਰ ਉਹ ਗੁਰੂ ਦੀ ਅਰਪਣ ਨਾ ਸਮਝੀ। ਐਸਾ ਨਾ ਸਮਝੀ ਕਿ ਉਹ ਧਨ ਕਿਸੇ ਚੰਗੇ ਲੇਖੇ ਲੱਗ ਰਿਹਾ, ਨਹੀਂ, ਜਿਹੜਾ ਧਨ ਚੰਗੇ ਪਾਸੇ ਲੱਗ ਰਿਹਾ, ਕਿਸੇ ਢੰਗ ਨਾਲ ਵੀ ਲੱਗ ਰਿਹਾ, ਉਹ ਸਮਝੋ ਗੁਰੂ ਦਰ ਤੇ ਸਫਲਾ ਹੈ। ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਗੁਰੂ ਦਰ ਤੇ ਅਰਪਣ ਕਰਨ ਵਾਲੀ ਹੈ, ਪ੍ਰਭੂ ਅੱਗੇ ਅਰਪਣ ਕਰਨ ਵਾਲੀ ਹੈ, ਉਹ ਹੈ ਕਿ ਪਦਾਰਥ ਲੈ ਕੇ ਮੈਂ ਹੰਕਾਰ ਨਾਲ ਭਰ ਗਿਆ। ਮਹਾਰਾਜ ਸੁਧਰ ਸੈਨ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਹਾਜ਼ਰ ਹੋਏ ਸਨ। ਭਾਈ ਝੰਡਾ ਜੀ ਬਾਢੀ ਵੀ ਬੈਠੇ, ਮਹਾਰਾਜ ਇੰਦਰ ਸੈਨ ਵੀ ਬੈਠੇ, ਹੋਰ ਪ੍ਰੇਮੀ ਵੀ ਬੈਠੇ। ਮਹਾਰਾਜ ਸੁਧਰ ਸੈਨ ਨੇ ਆ ਕੇ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਿਆ, ਤੇ ਇੱਕ ਪਲੇਟੀ ਪਲੇਟ ਵਿੱਚ, ਰਕੇਬੀ ਵਿੱਚ, ਇੱਕ ਰਕਾਬੀ ਵਿੱਚ ਕੁਝ ਹੀਰੇ ਜਵਾਹਰਾਤ ਮਹਾਰਾਜ ਦੇ ਅੱਗੇ ਰੱਖ ਦਿੱਤੇ। ਧੰਨ ਗੁਰੂ ਨਾਨਕ ਕਹਿਣ ਲੱਗੇ, ਸੁਧਰ ਸੈਨ ਇਹ ਕੀ ਕਿ ਮਹਾਰਾਜ ਤੁਹਾਡੇ ਚਰਨ ਪਰਸਨ ਆਇਆ, ਕੁਝ ਭੇਟਾ ਤਾਂ ਕਰਨਾ ਚਾਹੀਦਾ ਸੀ। ਕਾਹਦੇ ਲਈ ਕਿ ਮਹਾਰਾਜ ਤੁਹਾਡੇ ਦਰ ਤੋਂ ਨਾਮ ਦੀ ਜਾਚਨਾ ਕਰਨ ਆਇਆ, ਭਗਤੀ ਦੀ ਭੁੱਖ ਵਾਲਾ ਬੰਦਾ, ਕੁਝ ਅਰਪਣ ਕਰਾਂ ਤਾਂ ਹੀ ਨਾ, ਖਾਲੀ ਹੱਥ ਕਿਵੇਂ ਤੁਹਾਡੇ ਨਾਲ ਸਾਂਝ ਪਾਵਾਂ। ਸਾਹਿਬ ਕਹਿਣ ਲੱਗੇ, ਫਿਰ ਸੁਧਰ ਸੈਨ ਜੇ ਤੂੰ ਰੱਖਣ ਹੀ ਲੱਗਾ ਸਾਹਿਬ, ਕੋਈ ਆਪਣੀ ਵਸਤੂ ਰੱਖਦਾ? ਕਿ ਮਹਾਰਾਜ ਮੈਂ ਆਪਣੇ ਖਜ਼ਾਨੇ ਚ ਲੈ ਕੇ ਆਇਆ। ਤੇਰੇ ਖਜ਼ਾਨੇ ਕਿੱਥੋਂ ਆ ਗਏ? ਕਿ ਮਹਾਰਾਜ ਬਾਦਸ਼ਾਹ ਤਾਂ ਆਪਣੀ ਬਾਪ ਦਾਦੇ ਪੜਦਾਦੇ ਦੀ, ਆਪਣੀ ਰਾਜ ਆਪਣਾ ਰਾਜ ਹੈ, ਆਪਣੀ ਹਕੂਮਤ ਹੈ, ਆਪਣੇ ਖਜ਼ਾਨੇ ਚੋਂ ਧਨ ਲੈ ਕੇ ਆਇਆ। ਸਾਹਿਬ ਕਹਿਣ ਲੱਗੇ, ਇਹ ਕਿੱਥੋਂ ਆਇਆ ਰਾਜ? ਕਿ ਮਹਾਰਾਜ ਕਈ ਪੁਸ਼ਤਾਂ ਤੋਂ ਆਪਣਾ ਹੀ ਹੈ। ਸੁਧਰ ਸੈਨ ਜਿਹੜੇ ਤੇਰੇ ਵੱਡੇ ਵਡੇਰੇ ਸਨ, ਉਹ ਵੀ ਕਹਿੰਦੇ ਸਨ ਰਾਜ ਮੇਰਾ ਹੈ, ਉਹਦੇ ਅਗਲੇ ਵੀ ਕਹਿੰਦੇ ਸਨ ਰਾਜ ਮੇਰਾ, ਖਜ਼ਾਨਾ ਮੇਰਾ ਹੈ, ਉਸਦੇ ਅਗਲੇ ਵੀ, ਤੇਰਾ ਪੜਦਾਦਾ ਵੀ, ਤੇਰਾ ਦਾਦਾ ਵੀ, ਹੁਣ ਤੂੰ ਵੀ ਕਹਿੰਦਾ ਰਾਜ ਮੇਰਾ, ਖਜ਼ਾਨਾ ਮੇਰਾ ਹੈ। ਜਦ ਤੂੰ ਨਹੀਂ ਰਹੇਗਾ ਫੇਰ ਇਹ ਕਿਦਾਂ ਹੋਵੇਗਾ? ਕਿ ਮਹਾਰਾਜ ਰਾਜਕੁਮਾਰ ਦਾ ਉਹ ਰਾਜਾ ਹੋਵੇਗਾ। ਸਾਹਿਬ ਕਹਿਣ ਲੱਗੇ, ਤੈਨੂੰ ਭਰੋਸਾ ਹੈ ਉਹ ਰਹੇਗਾ, ਰਾਜ ਰਹੇਗਾ, ਤੈਨੂੰ ਪੱਕਾ ਭਰੋਸਾ ਹੈ? ਘਬਰਾ ਗਿਆ, ਕਹਿਣ ਲੱਗਾ, ਮਹਾਰਾਜ ਕੁਝ ਨਹੀਂ ਕਹਿ ਸਕਦਾ।
ਸਾਹਿਬ ਕਹਿਣ ਲੱਗੇ ਜੋ ਪਿੱਛੇ ਤੁਰਿਆ ਆ ਰਿਹਾ ਹਰ ਕੋਈ ਕਹਿੰਦਾ ਰਿਹਾ ਸੀ ਮੇਰਾ ਹੈ, ਹੁਣ ਤੂੰ ਕਹਿੰਦਾ ਮੇਰਾ ਹੈ। ਜੇ ਸੁਖੀ ਸਾਂਦੀ ਰਾਜੀ ਰਵੇ ਰਾਜਕੁਮਾਰ ਤੇ ਉਹ ਕਵੇਗਾ ਮੇਰਾ ਹੈ, ਇਹਨਾਂ ਸਾਰਿਆਂ ਚੋਂ ਹੈ ਕਿਹਦਾ ਫੈਸਲਾ ਕਰੇਗਾ। ਸੋਚਿਆ ਸੋਚ ਕੇ ਘਬਰਾ ਗਿਆ, ਕਹਿਣ ਲੱਗਾ ਮਹਾਰਾਜ ਕਿਸੇ ਦਾ ਵੀ ਨਹੀਂ, ਸਭ ਛੱਡ ਕੇ ਤੁਰੇ ਗਏ ਨੇ, ਮੈਂ ਵੀ ਛੱਡ ਕੇ ਤੁਰ ਜਾਣਾ। ਕੋਈ ਖੋ ਵੀ ਸਕਦਾ ਸੀ ਮੇਰਾ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਤਾਂ ਕਿਹਾ ਕੁਝ ਆਪਣਾ ਅਰਪਣ ਕਰੇਗਾ ਤੇ ਗੱਲ ਬਣ। ਕਹਿਣ ਲੱਗਾ ਸਤਿਗੁਰੂ ਇਹ ਸਰੀਰ ਹਾਜ਼ਰ ਹੈ। ਸਾਹਿਬ ਕਹਿਣ ਲੱਗੇ ਸਰੀਰ ਤੇਰਾ ਆਪਣਾ ਕਿ ਮਹਾਰਾਜ ਮੇਰਾ ਇਸੇ ਸਰੀਰ ਦਾ ਨਾਂ ਹੀ ਸੁਦਰਸੈਨ ਹੈ, ਮੇਰਾ ਹੀ ਸਰੀਰ ਹੈ। ਸਾਹਿਬ ਕਹਿਣ ਲੱਗੇ ਇਹਨੂੰ ਭੁੱਖ ਲੱਗਦੀ ਹੈ ਤੈਨੂੰ ਪੁੱਛ ਕੇ ਲੱਗਦੀ, ਇਹਨੂੰ ਨੀਂਦ ਆਉਂਦੀ ਹੈ ਤੈਨੂੰ ਪੁੱਛ ਕੇ ਆਉਂਦੀ ਹੈ, ਇਹਨੂੰ ਦੁੱਖ ਆਉਂਦਾ ਤੈਨੂੰ ਪੁੱਛ ਕੇ ਆਉਂਦਾ, ਭਲਾ ਤੂੰ ਚਾਹੁੰਦਾ ਕਿ ਮੇਰੇ ਸਰੀਰ ਨੂੰ ਦੁੱਖ ਆ, ਇਹਨੂੰ ਕੋਈ ਤਕਲੀਫ ਆਉਂਦੀ ਹੈ ਕਿ ਨਹੀਂ। ਮਹਾਰਾਜ ਆਪਣੇ ਆਪ ਹੀ ਮੇਰੀ ਮਰਜ਼ੀ ਤੋਂ ਬਾਹਰ ਹੀ ਸਾਰਾ ਕੁਝ ਹੋ ਜਾਂਦਾ। ਜਿਸ ਵੇਲੇ ਮੈਂ ਨਹੀਂ ਖਾਣਾ ਚਾਹੁੰਦਾ ਉਸ ਵੇਲੇ ਭੁੱਖ ਲੱਗੀ ਹੁੰਦੀ, ਜਿਸ ਵੇਲੇ ਮੇਰਾ ਖਾਣ ਨੂੰ ਚਿੱਤ ਕਰਦਾ ਉਸ ਵੇਲੇ ਸਰੀਰ ਇਜਾਜ਼ਤ ਨਹੀਂ ਦਿੰਦਾ। ਸਾਹਿਬ ਕਹਿਣ ਲੱਗੇ ਫਿਰ ਤੇਰਾ ਕਿਵੇਂ ਹੋਇਆ ਕਿ ਮਹਾਰਾਜ ਮੇਰੀ ਮਰਜ਼ੀ ਨਾਲ ਚੱਲਦਾ ਤਾਂ ਕੋਈ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਕਿਹਾ ਕੁਝ ਆਪਣਾ ਦੇ। ਕਹਿਣ ਲੱਗਾ ਮਹਾਰਾਜ ਵਾਕਿਆ ਹੀ ਠੀਕ ਹੈ, ਸਰੀਰ ਮੇਰਾ ਆਪਣਾ ਨਹੀਂ, ਨਾ ਮੈਂ ਆਪ ਬਣਾਇਆ ਨਾ ਮੇਰੀ ਮਰਜ਼ੀ ਚੱਲਦਾ। ਮਹਾਰਾਜ ਮੇਰਾ ਮਨ ਹਾਜ਼ਰ ਹੈ। ਸਾਹਿਬ ਕਹਿਣ ਲੱਗੇ ਮਨ ਤੇਰਾ ਹੈ? ਕਹਿਣ ਲੱਗੇ ਮਹਾਰਾਜ ਮਨ ਤਾਂ ਫਿਰ ਮੇਰਾ ਹੀ ਹੈ। ਸਾਹਿਬ ਕਹਿਣ ਲੱਗੇ ਸੋਚ ਕੇ ਦੱਸ ਜਦ ਤੂੰ ਇੱਥੇ ਬੈਠਾ ਮਨ ਇੱਥੇ ਹੀ ਸੀ ਕਿ ਨਹੀਂ ਮਹਾਰਾਜ ਕਈ ਥਾਈ ਫਿਰ ਆਇਆ? ਸਾਹਿਬ ਕਹਿਣ ਲੱਗੇ ਇੰਜ ਕਰ, ਫਿਰ ਦੋ ਪਲ ਇਸ ਨੂੰ ਰੋਕ ਕੇ ਰੱਖੀ, ਜੇ ਤਾਂ ਇੱਥੇ ਹੀ ਰਵੇ ਤੇ ਤੂੰ ਅਰਪਣ ਕਰ ਦੇ, ਜੇ ਨਾ ਰੁਕੇ ਤੇ ਫਿਰ ਤੇਰਾ ਕਾਹਦਾ ਹੋਵੇ। ਅੱਖਾਂ ਮੀਟੀਆਂ, ਮਨ ਨੂੰ ਰੋਕਣ ਦਾ ਯਤਨ ਕੀਤਾ। ਸੱਚ ਜਾਣਨਾ ਜਿਵੇਂ ਜਿਵੇਂ ਰੋਕਣ ਦਾ ਯਤਨ ਕਰੀਏ ਨਾ, ਤਾਂ ਸਾਹਿਬ ਕਹਿੰਦੇ ਨੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਇਹ ਕਾਬੂ ਹੀ ਨਹੀਂ ਆਉਂਦਾ, ਬੜਾ ਸੋਚਿਆ ਇਹ ਟਿਕ ਜਾਵੇ, ਨਹੀਂ ਟਿਕਦਾ, ਕਦੇ ਕਿਧਰੇ ਫਿਰਦਾ ਹੈ, ਲੱਖਾਂ ਕੋਹਾਂ ਤੇ ਫਿਰਦਾ ਹੈ, ਆਕਾਸ਼ਾਂ ਪਤਾਲਾਂ ਚ ਫਿਰਦਾ ਹੈ, ਹਾਰ ਕੇ ਅਸਰ ਮਾਰਿਆ। ਕਹਿਣ ਲੱਗਾ ਮਹਾਰਾਜ ਨਹੀਂ ਕਾਬੂ ਆਉਂਦਾ, ਨਹੀਂ ਟਿਕਦਾ। ਸਾਹਿਬ ਕਹਿਣ ਲੱਗੇ ਫਿਰ ਤੇਰਾ ਕਿਵੇਂ ਹੋਇਆ? ਚਰਨਾਂ ਤੇ ਢਹਿ ਪਿਆ। ਕਹਿਣ ਲੱਗਾ ਸਾਹਿਬ ਜੀ ਮੈਨੂੰ ਦੱਸੋ ਫਿਰ ਮੈਂ ਕੀ ਦੇਵਾਂ, ਮੈਂ ਕੀ ਅਰਪਣ ਕਰਾਂ? ਸਾਹਿਬ ਕਹਿਣ ਲੱਗੇ ਆ ਮੈਂ ਹੀ ਅਰਪਣ ਕਰ ਦੇ, ਆ ਮੈਂ, ਇਹ ਜਿਹੜੀ ਤੇਰੀ ਮੈਂ ਹੈ ਨਾ, ਜਿਹੜੀ ਕਹਿੰਦੀ ਹੈ ਸਰੀਰ ਵੀ ਮੇਰਾ, ਮਨ ਵੀ ਮੇਰਾ, ਧਨ ਵੀ ਮੇਰਾ, ਰਾਜ ਵੀ ਮੇਰਾ, ਸੰਤਾਨ ਵੀ ਮੇਰੀ, ਸੰਸਾਰ ਸਾਰਾ ਹੀ ਮੇਰਾ, ਜਿੰਨਾ ਚਿਰ ਇਹ ਤੇਰੀ ਮੈਂ ਤੇ ਮੇਰੀ ਤੇਰੇ ਅੰਦਰ ਮੌਜੂਦ ਹੈ, ਭਗਤੀ ਦੀ ਗੱਲ ਸ਼ੁਰੂ ਕੋਈ ਨਹੀਂ ਹੋਣੀ। ਜੇ ਤਾਂ ਇਹ ਗੱਲ ਸ਼ੁਰੂ ਕਰਨੀ ਹੋ ਤੇ ਮੈਂ ਦੇ ਦੇ, ਵੈਰਾਗ ਵਿੱਚ ਆ ਗਿਆ। ਕਹਿਣ ਲੱਗਾ ਸਾਹਿਬ ਜੀ ਫਿਰ ਮੈਂ ਵੀ ਹੁਣ ਤੁਸੀਂ ਆਪੇ ਹੀ ਲੈ ਲਓ, ਮੈਥੋਂ ਇਹ ਵੀ ਗੁੜ ਦਿੱਤੀ ਜਾਣੀ, ਜਦ ਸਾਰਾ ਕੁਝ ਮੇਰੇ ਕਾਬੂ ਚ ਨਹੀਂ ਹੈ, ਮੇਰਾ ਆਪਣਾ ਕੁਝ ਵੀ ਨਹੀਂ ਹੈ, ਇਹ ਮੈਂ ਵੀ ਪਤਾ ਨਹੀਂ ਕਿੱਥੋਂ ਆ ਗਈ ਹੈ, ਤੁਸੀਂ ਆਪੇ ਹੀ ਕੱਢ ਲਓ। ਜਿਸ ਵੇਲੇ ਇਹ ਭਾਵਨਾ ਆ ਜਾਵੇ ਫਿਰ ਮੈਂ ਨਿਕਲ ਹੀ ਜਾਂਦੀ, ਤੇ ਜਿੰਨਾ ਚਿਰ ਮੈਂ ਮੌਜੂਦ ਹੈ ਨਾ, ਉਹਨਾਂ ਚਿਰ ਰੱਬ ਨੂੰ ਸਿਆਣਾ ਗੁਰੂ ਨੂੰ ਸਿਆਣਾ ਨਹੀਂ ਮੰਨਿਆ ਜਾਂਦਾ, ਤੇ ਜਿੰਨਾ ਚਿਰ ਗੁਰੂ ਨੂੰ ਤੇ ਰੱਬ ਨੂੰ ਸਿਆਣਾ ਨਹੀਂ ਮੰਨੀ, ਉਹਨਾਂ ਚਿਰ ਮਨਮਤ ਚੱਲਦੀ ਰਹਿੰਦੀ। ਸਾਹਿਬ ਕਹਿੰਦੇ ਜਿਸ ਦਿਨ ਦੀ ਮਨਮਤ ਮਿਟਾਈ ਹੈ ਨਾ, ਉਸ ਦਿਨ ਦਾ ਇਹ ਮਿਲਿਆ ਹੈ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ। ਗੁਰੂ ਨੇ ਮੰਤਰ ਦਿੱਤਾ ਹੈ ਹੀਰਿਆਂ ਵਰਗਾ ਕੀਮਤੀ ਮੰਤਰ, ਜਿਸ ਦੇ ਸਦਕਾ ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਪੂਰਨ ਹੋਏ ਤ੍ਰਿਪਤਾਨੀ। ਹੁਣ ਤਾਂ ਐਸਾ ਹੋ ਗਿਆ ਹੈ, ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ, ਜੋ ਤੇਰੇ ਮੇਰੇ ਵਿਚਕਾਰ ਮੈਂ ਤੇ ਤੂੰ ਦੀ ਗੱਲ ਸੀ ਨਾ, ਉਹ ਖਤਮ ਹੋ ਗਈ। ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਖਤਮ ਹੋ ਗਈ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਣੀ, ਜਿਵੇਂ ਬਹੁਤ ਤਰ੍ਹਾਂ ਦੇ ਗਹਿਣੇ ਇਕੱਠੇ ਕਰਕੇ ਇੱਕ ਥੈਲੀ ਚ ਪਾ ਦਈਏ ਤੇ ਕਹਿੰਦੇ ਨੇ ਸੋਨਾ ਹੈ, ਫਿਰ ਉਹਨੂੰ ਕੱਲੇ ਕੱਲੇ ਨੂੰ ਗੋਖੜੂ ਹਾਰ ਚੇਨੀ ਕੁਛ ਨਹੀਂ ਕਹਿੰਦਾ, ਉਹ ਕਹਿੰਦੇ ਨੇ ਸੋਨਾ ਹੈ। ਜੇ ਗਾਲ ਦਈਏ ਤੇ ਫਿਰ ਉਹਨੂੰ ਕੀ ਕਵਾਂਗੇ, ਮਿਟ ਗਏ ਗਹਿਣੇ, ਮਿਟ ਗਏ, ਸਿਰਫ ਸੋਨਾ ਰਹਿ ਗਿਆ। ਸਾਹਿਬ ਕਹਿੰਦੇ ਜਿਸ ਵੇਲੇ ਮੈਂ ਆਪਣਾ ਆਪਾ ਮਿਟਾ ਦਿੱਤਾ, ਮੈਂ ਮੇਰੀ ਮਿਟਾ ਦਿੱਤੀ, ਫਿਰ ਤੇਰੇ ਨਾਲ ਮੈਂ ਇਸ ਤਰ੍ਹਾਂ ਰਲ ਗਿਆ ਕਣਕ। ਜਿਸ ਤਰ੍ਹਾਂ ਸੋਨੇ ਤੇ ਗਹਿਣੇ ਦਾ ਕੋਈ ਫਰਕ ਨਹੀਂ, ਜਿਸ ਤਰ੍ਹਾਂ ਪਾਣੀ ਤੇ ਪਾਣੀ ਦੇ ਬੁਲਬਲੇ ਚ ਕੋਈ ਫਰਕ ਨਹੀਂ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਿਕ ਜਲ ਤਰੰਗ ਜੈਸਾ, ਕੋਈ ਫਰਕ ਹੀ ਨਾ ਰਹਿ ਗਿਆ, ਮਿਟ ਗਿਆ ਮੈਂ ਤੇਰੇ ਵਿੱਚ ਰਲ ਗਿਆ। ਤੇ ਹੁਣ ਉਹ ਕੁਝ ਪ੍ਰਾਪਤ ਹੋਇਆ, ਪ੍ਰਗਟਿਓ ਸਹਿਜ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਤ ਬਾਣੀ, ਜੀਵਨ ਸੰਗੀਤ ਨਾਲ ਭਰ ਗਿਆ, ਦੂਜੇ ਸੰਗੀਤ ਨਾਲ ਭਰ ਗਏ, ਅੰਦਰ ਸਹਿਜ ਆ ਗਿਆ ਬਾਹਰ ਸੋਭਾ ਬਣ ਗਈ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ, ਕਹੋ ਨਾਨਕ ਨੇਚਲ ਘਰ ਬੰਨਦੇ ਹੋ ਗੁਰ ਦੀ ਗੁਰ ਕੀ ਉਹ ਬੰਧਾਨੀ। ਗੁਰੂ ਨੇ ਐਸਾ ਘਰ ਬਣ ਦਿੱਤਾ ਹੈ ਜਿਹੜਾ ਕਦੇ ਡਿੱਗਣ ਡੋਲਣ ਵਾਲਾ ਨਹੀਂ, ਕਦੇ ਢਹਿਣ ਵਾਲਾ ਨਹੀਂ, ਐਸੇ ਘਰ ਦਾ ਵਾਸੀ ਮੈਨੂੰ ਬਣਾ ਦਿੱਤਾ, ਐਸੀ ਅਵਸਥਾ ਚ ਪਹੁੰਚਾ ਦਿੱਤਾ। ਪਰ ਇਹ ਪਹੁੰਚਿਆ ਕਦੋਂ? ਜਦ ਮੈਂ ਇਹ ਸਮਝ ਲਿਆ

0: ਐਸੇ ਸਿਆਣੇ ਪ੍ਰਭੂ ਨੇ, ਸੁਜਾਨ ਪ੍ਰਭੂ ਨੇ ਮੇਰੇ ਮਨ ਦੀ ਵੇਦਨਾ ਨੂੰ, ਮੇਰੇ ਦੁੱਖ ਸੁੱਖ ਨੂੰ ਸੁਣਿਆ ਤੇ ਤਾਂ ਮੈਨੂੰ ਬਹੁਤ ਲਾਹੇ ਵੰਦੇ ਫਲ ਪਦਾ ਪ੍ਰਾਪਤ ਹੋਏ। ਤੋ ਵਿਧ ਨੀਕੀ, ਚੰਗੀ ਵਿਧ ਨਾਲ, ਚੰਗੇ ਢੰਗ ਨਾਲ ਮੈਨੂੰ ਲਾਭ ਪ੍ਰਾਪਤ ਹੋਇਆ। ਇਸੇ ਕਰਕੇ ਮੈਂ ਹੱਥ ਬੰਨੇ ਨੇ ਉਹਦੇ ਅੱਗੇ, ਜੀ ਕੀ ਏਕੈ ਹੀ ਪੈਮਾਨੀ, ਅਵਰ ਜਤਨ ਕਰ ਰਹੇ ਬਹੁਤੇਰੇ ਤਿਨ ਤਿਲਣੀ ਕੀਮਤ ਜਾਨੀ। ਪ੍ਰਭੂ ਤੋਂ ਬੇਮੁਖ ਹੋ ਕੇ ਜਿੰਨੇ ਮਰਜ਼ੀ ਯਤਨ ਕਰ ਲਈਏ, ਹੋਮੇ ਦੇ ਭਰੇ ਹੋਏ ਪਦਾਰਥਾਂ ਨਾਲ ਬਜੇ ਹੋਏ ਜਿੰਨਾ ਮਰਜ਼ੀ ਭੱਜ ਨੱਠ ਕਰ ਲਈਏ, ਉਹਦੀ ਕੌਡੀ ਕੀਮਤ ਨਹੀਂ, ਉਹਦੀ ਤਿਲ ਭਰ ਦੀ ਕੀਮਤ ਨਹੀਂ। ਹਾਂ, ਜਿਸ ਦਿਨ ਗੁਰੂ ਕੇ ਹੋ ਜਾਈਏ, ਜਿਸ ਦਿਨ ਇਹ ਅਹਿਸਾਸ ਹੋ ਜਾਵੇ, ਜਿਸ ਦਾ ਦੀਆ ਪਹਿਲੇ ਖਾਏ ਤਿਸਿਓ ਆਲਸ ਕਿਉਂ ਬਣੇ ਮਾਏ। ਸਾਹਿਬਾਂ ਦੀ ਸੁਖਮਣੀ ਰੋਜ਼ ਪੜ੍ਹਦੇ ਸੁਣਦੇ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਦਿਹਾਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਆਠ ਪਹਿਰ ਸਿਮਰੋ ਤਿਸ ਤਰ ਰਸਣਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਣ ਜੋਗ। ਕਿਤਨਾ ਕੁਝ ਉਸਨੇ ਬਖਸ਼ਿਆ, ਕਿੰਨਾ ਕੁਝ ਪਿਆ ਮਾਣਨਾ, ਉਹਦੇ ਸਾਹਮਣੇ ਸਿਆਣਾ ਬਣ ਕੇ ਨਾ ਬਹੁ, ਨਿਮਾਣਾ ਬਣ ਕੇ, ਉਹਦੇ ਸਾਹਮਣੇ ਹੁਸ਼ਿਆਰ ਬਣ ਕੇ ਨਾ ਬਹੁ, ਉਹਦੇ ਸਾਹਮਣੇ ਤਾਂ ਚਾਕਰ ਬਣ ਜਾ, ਸੇਵਕ ਬਣ ਜਾ, ਭੋਲਾ ਬਣ ਜਾ। ਤੇ ਜਿਸ ਦਿਨ ਭੋਲਾ ਬਣ ਜਾਏਗਾ, ਪਾਇਓ ਬਾਲ ਬੁੱਧ ਸੁਖਰੇ ਸਵਾਦ ਆ ਜਾਏਗਾ, ਉਹਦੀਆਂ ਬਖਸ਼ਾਂ ਦਾ ਪਾਤਰ ਬਣ ਜਾਏਗਾ। ਇਹ ਭਾਵਨਾ ਲੈ ਕੇ, ਹਮ ਕਿਛ ਨਾਹੀ ਇੱਕ ਹੈ ਉਹੀ, ਆਗੇ ਪਾਛੇ ਇੱਕੋ ਸੋਈ, ਐਸੀ ਭਾਵਨਾ ਲੈ ਕੇ, ਤੇ ਜਿਸ ਦਿਨ ਇਹ ਭਾਵਨਾ ਲੈ ਕੇ ਤੁਰੇਗਾ, ਫਿਰ ਗੁਰ ਬੋਇਥ ਵੱਡ ਭਾਗੀ ਮਿਲਿਆ, ਨਾਨਕ ਦਾਸ ਸੰਗ ਪਾਥਰ ਤਰਿਆ, ਤਰ ਜਾਏਗਾ। ਤਰਨ ਵਾਲੇ ਹੋਣਾ ਹੈ ਤੇ ਫਿਰ ਮਾਲਕ ਦੇ ਅੱਗੇ ਸੁਭਾਵਨਾ ਨਾਲ ਚੁੱਕਿਆ ਕਰੀਏ।
1: ਤਿੰਨ ਹੀ ਸੋਇਆ ਦੁੱਖ ਸੁੱਖ ਮੇਰਾ,
0: ਇਸ ਭਾਵਨਾ ਨਾਲ ਚੁੱਕਿਆ।

ਪਾਈ ਕਾਰ ਕਮਾਵਾਂ ਜੇ ਤੁਧ ਪਾਵਾਂ ਜਾਂ ਤੂੰ ਦੇਣ ਦਿਆਲਾ ਜੀਓ ਪ੍ਰਭ ਤੂੰ ਤੇ ਲੈਣਾ ਤੂੰ ਮੇਰਾ ਕਹਿਣਾ ਪ੍ਰਭ ਤੁਮ ਤੇ ਲੈਣਾ।

ਮੇਰਾ ਤੇ ਤੱਤੀ ਲੋਧ ਵੀ ਬੈਕੁੰਠ ਸੀ। ਲੋਕ ਤੇ ਸ਼ਾਇਦ ਮਰਨ ਤੋਂ ਬਾਅਦ ਬੈਕੁੰਠ ਲੱਭਦੇ ਹੋਣਗੇ। ਮੇਰਾ ਬੈਕੁੰਠ ਤੇ ਉਬਲਦੀ ਦੇਗ ਵਿੱਚ ਵੀ ਬੈਠਾ ਹੋਇਆ ਸੀ। ਮੈਂ ਬੈਕੁੰਠ ਵਿੱਚ ਬੈਠਾ ਹੋਇਆ ਸਾਂ। ਬੈਕੁੰਠ ਸਤਸੰਗਤ ਪ੍ਰਾਪਤ ਹੈ। ਪੁੱਛਿਆ ਕਬੀਰ ਜੀ ਨੂੰ, ਕਹੇ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੀ ਆਏ। ਬੈਕੁੰਠ ਵਿੱਚ ਆ ਗਏ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗਾਏ। ਬਹੁਤ ਸਾਰੀਆਂ ਮੁਕਤੀਆਂ, ਬਹੁਤ ਸਾਰੇ ਬੈਕੁੰਠ ਉਸਨੂੰ ਪ੍ਰਾਪਤ ਹੋਣਗੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਜੇ ਇੱਕ ਨਿਮਖ ਵੀ ਗੁਣ ਗਾ ਲੈਣਗੇ ਤੇ ਇਹ ਸਾਰੇ ਬੈਕੁੰਠ ਉਹਨਾਂ ਦੇ ਨੇ। ਇਹਦੀ ਕੀਮਤ ਬੜੀ ਲਿਖੀ ਗਈ ਹੈ। ਇੱਕ ਵਾਰ ਸਾਰੇ ਫੇਰ ਉੱਚੀ ਆਵਾਜ਼ ਨਾਲ ਪੜਿਓ, ਗੂੰਜ ਪਾ ਕੇ।

ਤਾਂ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਸਾਧ ਸੰਗਤ ਬੋਲੋ ਸ੍ਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਸ਼ਾਮਾਂ ਦਾ ਦੀਵਾਨ ਸੱਜਿਆ ਤਾਈ ਇੱਕ ਪ੍ਰੇਮੀ ਆ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਟਕਾ ਮੱਥਾ ਟੇਕਿਆ। ਗਰੀਬ ਵਿਚਾਰਾ ਜਿਤਨੀ ਵਿਚਾਰੇ ਦੀ ਵਿੱਤ ਸੀ ਆ ਕੇ ਇੱਕ ਟੱਕਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ ਤਾਂ ਸਾਹਿਬ ਜੀ ਨੇ ਉਹ ਟੱਕਾ ਲੈ ਕੇ ਆਪਣੀ ਤੱਲੀ ਤੇ ਰੱਖ ਲਿਆ। ਕੋਲ ਬੈਠੇ ਸਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ। ਆਖਿਆ, ਬੇਟਾ ਸ੍ਰੀ ਚੰਦ, ਦੱਸੋ ਸਾਡੀ ਤੱਲੀ ਵਿੱਚ ਕੀ ਹੈ? ਤਾਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ, ਤੁਹਾਡੀ ਤਲੀ ਤੇ ਇੱਕ ਟਕਾ ਹੀ ਤਾਂ ਹੈ। ਹੁਣੇ ਸਿੱਖ ਆਇਆ, ਇਸ ਨੇ ਤੁਹਾਡੇ ਅੱਗੇ ਇੱਕ ਟਕਾ ਮੱਥਾ ਟੇਕਿਆ ਜੋ ਤੁਸੀਂ ਆਪਣੀ ਮੁੱਠੀ ਵਿੱਚ ਰੱਖ ਲਿਆ। ਆਪਣੇ ਛੋਟੇ ਪੁੱਤਰ ਲਕਸ਼ਮੀ ਚੰਦ ਜੀ ਕੋਲੋਂ ਪੁੱਛਿਆ, ਬੇਟਾ ਤੂੰ ਦੱਸ ਸਾਡੀ ਤਲੀ ਤੇ ਕੀ ਹੈ? ਕਹਿਣ ਲੱਗੇ, ਪਿਤਾ ਜੀ, ਇੱਕ ਟਕਾ ਹੀ ਤਾਂ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਕੋਲੋਂ ਪੁੱਛਿਆ, ਸਾਧ ਸੰਗਤ ਤੁਸੀਂ ਦੱਸੋ ਸਾਡੀ ਤਲੀ ਤੇ ਕੀ ਹੈ? ਸਾਰਿਆਂ ਨੇ ਆਖਿਆ, ਗਰੀਬ ਨਿਵਾਜ, ਇੱਕ ਟਕਾ ਹੀ ਹੈ। ਤਾਂ ਹੀ ਸੇਵਾ ਕਰਦੇ ਹੋਏ ਭਾਈ ਲਹਿਣਾ ਜੀ ਉੱਥੇ ਆਏ, ਕਾ ਦੀ ਪੰਡ ਸਿਰ ਤੋਂ ਇੱਕ ਪਾਸੇ ਰੱਖ ਕੇ ਸੰਗਤ ਵਿੱਚ ਜਿੱਥੇ ਜਗ੍ਹਾ ਮਿਲਦੀ ਸੀ ਬੈਠ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਕੋਲ ਸੱਦਿਆ, ਆਖਿਆ, ਲੈਣਿਆ ਇੱਥੇ ਆ ਜੀ। ਗਰੀਬ ਨਿਵਾਜ, ਲੈਣਿਆ ਤੂੰ ਦੱਸ ਬਈ ਸਾਡੀ ਤੱਲੀ ਤੇ ਕੀ ਹੈ? ਸਾਧ ਸੰਗਤ ਬੋਲੋ ਸ੍ਰੀ। ਭਾਈ ਲਹਿਣਾ ਜੀ ਦੇ ਹੱਥ ਜੁੜ ਗਏ, ਬੇਨਤੀ ਕੀਤੀ, ਗਰੀਬ ਨਿਵਾਜ, ਮੈਂ ਕੌਣ ਹਾਂ ਕਿ ਦੱਸਾਂ ਕਿ ਤੇਰੀ ਤੱਲੀ ਤੇ ਕੀ ਹੈ? ਨਹੀਂ ਲੈਣਿਆ, ਦੱਸ ਬਈ, ਜੋ ਵੇਖਿਆ ਹੀ ਉਹੀ ਦੱਸ। ਤਾਂ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ, ਆਪ ਦੀ ਤੱਲੀ ਤੇ 14 ਲੋਕਾਂ ਦੀ ਪਾਤਸ਼ਾਹੀ ਹੈ, ਔਰ ਜੇ ਇਹ ਮੇਰ ਭਰਿਆ ਹੱਥ ਤੂੰ ਜਿਸ ਦੇ ਸਿਰ ਤੇ ਰੱਖ ਦੇਵੇ ਨਾ, ਉਹ 14 ਲੋਕਾਂ ਦਾ ਪਾਤਸ਼ਾਹ ਬਣ ਸਕਦਾ। ਸਾਧ ਸੰਗਤ ਬੋਲੋ ਸ੍ਰੀ। ਹਾਂ ਬਈ, ਗੁਰੂ ਨਾਨਕ ਦੇ ਜਿਸ ਨੇ ਜਿਸ ਭਾਵਨਾ ਨਾਲ ਗੁਰੂ ਨਾਨਕ ਨੂੰ ਪੂਜਿਆ, ਗੁਰੂ ਨਾਨਕ ਨੇ ਉਸ ਨੂੰ ਉਹ ਜਿਹਾ ਫਲ ਦਿੱਤਾ। ਇੱਥੇ ਤਾਂ ਸਿਦਕ ਔਰ ਪਿਆਰ ਦੀ ਗੱਲ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਤੇ ਜਿਤਨਾ ਕੋਈ ਵੱਡਾ ਸਿਦਕ ਦਾ ਝੋਲ ਲੈ ਕੇ ਆਏਗਾ, ਉਤਨੀਆਂ ਹੀ ਬਖਸ਼ੀਸ਼ਾਂ ਦੀ ਦਾਤਾਂ ਗੁਰੂ ਨਾਨਕ ਕੋਲੋਂ ਲੈ ਕੇ ਜਾਏਗਾ। ਸਾਧ ਸੰਗਤ ਬੋਲੋ ਸ੍ਰੀ। ਇਸ ਵਾਸਤੇ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ।

ਇਮਤਿਹਾਨ ਲਿੱਤਾ ਆਪਣੇ ਪੁੱਤਰਾਂ ਦਾ ਵੀ ਔਰ ਆਪਣੇ ਸੇਵਾਦਾਰ ਭਾਈ ਲੈਣੇ ਦਾ ਵੀ, ਕਿਉਂਕਿ ਪਤਾ ਸੀ ਕਿ ਆ ਜੋ ਗੱਦੀ ਹੈ ਇਸ ਤੇ ਓਹੀ ਬੈਠ ਸਕਦਾ ਹੈ ਜੋ ਇਸ ਗੱਦੀ ਦੇ ਲਾਇਕ ਹੋਵੇ। ਸਾਧ ਸੰਗਤ ਬੋਲੋ ਸ੍ਰੀ, ਔਰ ਬਿਨਾਂ ਕਸੌਟੀ ਤੇ ਪਰਖੇ ਹੋਏ, ਬਿਨਾਂ ਪ੍ਰੀਖਿਆ ਲਿੱਤੇ ਹੋਏ, ਆ ਕਿਵੇਂ ਪਤਾ ਲੱਗੇ ਕਿ ਇਸ ਗੱਦੀ ਤੇ ਬਹਿਣ ਦਾ ਕੌਣ ਹੱਕਦਾਰ ਹੈ। ਇੱਕ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵਿਰਾਟ ਰੂਪ ਧਾਰਿਆ। ਅੱਗੇ ਅੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ, ਮਗਰ ਮਗਰ ਸੰਗਤਾਂ ਨੂੰ ਆਉਂਦਿਆਂ ਵੇਖ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਿੱਛਾ ਤੱਕਿਆ ਤੇ ਆਖਿਆ, ਸਾਡੇ ਪਿੱਛੇ ਕੀ ਲੈਣ ਆਏ ਹੋ, ਜਾਓ ਮੁੜ ਜਾਓ ਘਰਾਂ ਨੂੰ ਸਾਰੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ, ਮਾਇਆ ਦੇ ਢੇਰ ਲਾ ਦਿੱਤੇ, ਆਖਿਆ ਸਾਡੇ

ਪਿੱਛੇ ਆਓਗੇ ਤਾਂ ਕੁਝ ਨਹੀਂ ਜੇ ਮਿਲਣਾ, ਆ ਮਾਇਆ ਚੁੱਕੋ ਤੇ ਜਾਓ ਘਰਾਂ ਨੂੰ। ਜਿਨ੍ਹਾਂ ਨੇ ਮਾਇਆ ਤੱਕੀ ਉਹ ਮਾਇਆ ਦੀ ਝੋਲੀਆਂ ਭਰ ਕੇ ਵਾਪਸ ਚਲੇ ਗਏ। ਥੋੜੀ ਦੂਰ ਜਾ ਕੇ ਸਾਹਿਬ ਜੀ ਨੇ ਫਿਰ ਮੁੜ ਕੇ ਵੇਖਿਆ ਜੇ ਕੁਝ ਸੰਗਤਾਂ ਹੋਰ ਆ ਰਹੀਆਂ ਹਨ। ਸਤ ਸੰਗਤ ਬੋਲੋ ਸ੍ਰੀ ਗੁਰੂ ਨਾਨਕ। ਸੱਚੇ ਪਾਤਸ਼ਾਹ ਨੇ ਨਦਰ ਕੀਤੀ, ਚਾਂਦੀ ਦੇ ਢੇਰ ਲਾ ਦਿੱਤੇ, ਆਖਿਆ ਬਈ ਆ ਲਓ ਚਾਂਦੀ ਲਓ ਤੇ ਜਾਓ ਘਰਾਂ ਨੂੰ। ਜਿਹੜੇ ਪੈਸੇ ਤੇ ਨਹੀਂ ਫਿਸਲੇ ਸਨ ਉਹ ਚਾਂਦੀ ਤੇ ਡਿੱਗ ਪਏ। ਚਾਂਦੀ ਚੁੱਕ ਕੇ ਕਈ ਹੋਰ ਵੀ ਤੁਰ ਗਏ। ਸਾਹਿਬ ਜੀ ਥੋੜੀ ਦੂਰ ਹੋਰ ਗਏ, ਫਿਰ ਪਰਤ ਕੇ ਵੇਖਿਆ ਜੇ ਕੁਝ ਸੰਗਤਾਂ ਅਜੇ ਆ ਰਹੀਆਂ ਹਨ ਪਿੱਛੇ ਪਿੱਛੇ। ਸਾਹਿਬ ਜੀ ਨੇ ਨਦਰ ਕੀਤੀ, ਸੋਨੇ ਦੇ ਢੇਰ ਲਾ ਦਿੱਤੇ, ਸੋਨੇ ਦੀ ਮੋਹਰਾਂ ਢੇਰ ਲੱਗਿਆ। ਆ ਜਿਹੜੇ ਪੈਸੇ ਤੇ ਨਹੀਂ ਡਿੱਗੇ, ਚਾਂਦੀ ਤੇ ਨਹੀਂ ਫਿਸਲੇ, ਉਹ ਸੋਨੇ ਦੀ ਮੋਹਰਾਂ ਵੇਖ ਕੇ ਉਹਨਾਂ ਦੇ ਮਨ ਗੁਰੂ ਨਾਨਕ ਨੂੰ ਛੱਡ ਗਏ, ਸੋਨੇ ਦੀਆਂ ਮੋਹਰਾਂ ਚੁੱਕ ਕੇ ਘਰਾਂ ਨੂੰ ਚਲੇ ਗਏ। ਸਾਹਿਬ ਜੀ ਫਿਰ ਖੋੜਾ ਜਾਗੇ ਗਏ, ਫਿਰ ਪਿੱਛੇ ਪਰਤ ਕੇ ਵੇਖਿਆ ਅਜੇ ਥੋੜੀ ਜਿਹੀ ਸੰਗਤ ਆ ਰਹੀ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਨਦਰ ਕੀਤੀ ਤੇ ਹੀਰੇ ਜਵਰਾਤਾਂ ਦੇ ਢੇਰ ਲਾ ਦਿੱਤੇ, ਆਖਿਆ ਲੋ ਬਈ ਹੀਰੇ ਜਵਰਾਤ ਆ ਲੈ ਕੇ ਚਲੇ ਜਾਓ ਘਰਾਂ ਨੂੰ, ਸਾਡੇ ਪਿੱਛੇ ਆਓਗੇ ਤਾਂ ਕੁਛ ਨਹੀਂ ਜੇ ਮਿਲਣਾ। ਜਿਹੜੀ ਸੰਗਤ ਥੋੜੀ ਬਹੁਤ ਰਹਿ ਵੀ ਗਈ ਸੀ ਉਹ ਹੀਰੇ ਜਵਰਾਤ ਝੋਲੀਆਂ ਵਿੱਚ ਭਰ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਥੋੜੀ ਦੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਫਿਰ ਗਏ, ਹੁਣ ਪਰਤ ਕੇ ਵੇਖਿਆ ਤਾਂ ਇੱਕ ਪਿੱਛੇ ਭਾਈ ਲੈਣਾ ਜੀ ਆ ਰਹੇ ਹਨ। ਸਾਹਿਬ ਜੀ ਨੇ ਪੁੱਛਿਆ, ਲੈਣਿਆ ਤੂੰ ਨਹੀਂ ਗਿਆ ਵਾਪਸ? ਮਾਇਆ ਦੇ ਢੇਰ ਲਾਏ, ਸੋਨੇ ਚਾਂਦੀਆਂ ਦੇ ਢੇਰ ਲਾਏ, ਹੀਰੇ ਜਵਰਾਤਾਂ ਦੇ ਢੇਰ ਲਾਏ, ਆ ਸਾਰੇ ਹੀ ਝੋਲੀਆਂ ਭਰ ਕੇ ਘਰਾਂ ਨੂੰ ਮੁੜ ਗਏ, ਤੂੰ ਨਹੀਂ ਗਿਆ? ਭਾਈ ਲੈਣੇ ਜੀ ਦੀਆਂ ਡੁੱਬ ਡੁੱਬ ਅੱਖਾਂ ਭਰੀਆਂ, ਕਹਿਣ ਲੱਗੇ ਗਰੀਬ ਨਿਵਾਜ, ਆ ਸਾਰੇ ਜੋ ਝੋਲੀਆਂ ਭਰ ਕੇ ਘਰਾਂ ਨੂੰ ਚਲੇ ਗਏ ਹਨ ਇਹਨਾਂ ਦਾ ਪਿੱਛੇ ਕੋਈ ਨਾ ਕੋਈ ਹੈ, ਲੇਕਿਨ ਮੇਰਾ ਤਾਂ ਇੱਕ ਤੂੰ ਹੀ ਹੈ, ਮੇਰਾ ਤਾਂ ਤੇਰੇ ਬਿਨਾਂ ਹੋਰ ਕੋਈ ਨਹੀਂ ਹੈ, ਮੈਂ ਤੈਨੂੰ ਛੱਡ ਕੇ ਨਹੀਂ ਜਾ ਸਕਦਾ। ਸਤ ਸੰਗਤ ਬੋਲੋ ਸ੍ਰੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨਦਰ ਹੇਠਾਂ ਲੈ ਆਏ ਲੈਣੇ ਨੂੰ, ਆਖਿਆ ਅੱਛਾ ਹਾਂ ਗਰੀਬ ਨਿਵਾਜ, ਆ ਜਿਤਨੇ ਮੁੜ ਗਏ ਹਨ ਇਹਨਾਂ ਦਾ ਕੋਈ ਨਾ ਕੋਈ ਸੀ ਨਾ ਪਿੱਛੇ, ਮੇਰਾ ਤਾਂ ਇੱਕ ਤੂੰ ਹੀ ਹੈ। ਤਾਂ ਸਾਹਿਬ ਜੀ ਨੇ ਆਖਿਆ, ਚੰਗਾ ਲੈਣਿਆ, ਉਹ ਸਾਹਮਣੇ ਆ ਮੁਰਦਾ ਪਿਆ ਹੈ, ਉੱਤੇ ਚਿੱਟੀ ਚਦਰ ਪਈ ਹੈ, ਆ ਲੈਣਿਆ ਜੇ ਹੁਕਮ ਮੰਨਣਾ ਹੀ ਤਾਂ ਪਹਿਲੇ ਇਸ ਮੁਰਦੇ ਨੂੰ ਖਾ। ਭਾਈ ਲੈਣਾ ਜੀ ਸਤ ਬਚਨ ਕਰਕੇ, ਕਿਉਂਕਿ ਇੱਕ ਸਤ ਬਚਨ ਦੀ ਪੜਾਈ ਭਾਈ ਲੈਣੇ ਜੀ ਨੇ ਪੜ੍ਹੀ, ਜਾ ਖੜੋਤੇ ਤੇ ਪੁੱਛਿਆ ਹੱਥ ਜੋੜ ਕੇ, ਗਰੀਬ ਨਿਵਾਜ ਫਿਰ ਹੁਕਮ ਕਰੋ ਕਿਸ ਪਾਸਿਓਂ ਦੀ ਖਾਵਾਂ, ਪੈਰ ਵੱਲੋਂ ਕੇ ਸਿਰ ਵੱਲੋਂ? ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਲੈਣਿਆ ਜਿੱਥੋਂ ਤੇਰੀ ਮਰਜ਼ੀ। ਤੇ ਜਦੋਂ ਹੁਕਮ ਮੰਨ ਕੇ ਜਦੋਂ ਚਦਰ ਚੁੱਕੀ, ਤੱਲੇ ਕੜਾਹ ਪ੍ਰਸ਼ਾਦ ਦੀ ਦੇਗ ਪਈ ਸੀ। ਸਤ ਸੰਗਤ ਬੋਲੋ ਸ੍ਰੀ। ਹੁਕਮ ਮੰਨੀਏ ਹੋਵੇ ਪਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਸਾਹਿਬ ਜੀ ਨੇ ਭਾਈ ਲੈਣੇ ਨੂੰ ਕੋਲ ਸਦਿਆ, ਆਪਣੇ ਹਿਰਦੇ ਨਾਲ ਲਾ ਕੇ ਭਾਈ ਲੈਣੇ ਕੋ ਅੰਗ ਸੇ ਲਗਾ ਕਰ ਅੰਗਦ ਕਰ ਦਿਆ, ਅੰਗਦ ਥਾਪਿਆ, ਔਰ ਆਖਿਆ, ਲੈਣਿਆ ਮੇਰੇ ਬਾਅਦ ਇਸ ਗੱਦੀ ਦਾ ਹੁਣ ਵਾਰਸ, ਇਸ ਗੱਦੀ ਦਾ ਮਾਲਕ ਤੂੰ ਹੈ। ਇਸ ਵਾਸਤੇ ਭਾਈ ਗੁਰੂ ਨਾਨਕ ਦੇ ਦਰ ਦੀ ਸੇਵਾ ਜੇ ਕਿਸੇ ਨੇ ਮਨੋ ਕਾਮਨਾ ਕਰਕੇ ਕੀਤੀ, ਉਸ ਦੀ ਤਾਂ ਮਨੋ ਕਾਮਨਾ ਪੂਰੀਆਂ ਹੋਈਆਂ। ਔਰ ਜਿਨ੍ਹਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਨਿਸ਼ਕਾਮਤਾ ਦੇ ਨਾਲ ਕੀਤੀ, ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਇਸ ਵਾਸਤੇ ਸਾਹਿਬ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ।

ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਬੀਬੀ ਸੁਲੱਖਣੀ ਹੋਈ ਹੈ। ਬਹੁਤੀਆਂ ਥਾਵਾਂ ਤੇ ਵਿਚਾਰੀ ਗਈ ਲੇਕਿਨ ਕਿਤੋਂ ਪੁੱਤਰ ਦੀ ਦਾਤ ਨਾ ਮਿਲੀ। ਸ਼ਿਵਾਲਿਆਂ ਤੇ ਵੀ ਗਈ, ਜੋਗੀਆਂ ਦੇ ਮੱਠਾਂ ਵਿਚ ਵੀ ਗਈ, ਕਬਰਾਂ ਨੂੰ ਵੀ ਜਾ ਕੇ ਪੂਜਿਆ, ਮਣੀ ਮਸਾਣਾ ਵਿਚ ਵੀ ਗਈ ਲੇਕਿਨ ਕਿਤੋਂ ਖਰੈਤ ਨਾ ਪਈ। ਤਾਂ ਇਹ ਕਿਸੇ ਨੇ ਸੁਲੱਖਣੀ ਨੂੰ ਸਰੋਤ ਪਾਈ, ਸੁਲੱਖਣੀਏ ਜੇ ਪੁੱਤਰ ਚਾਹੁੰਦੀ ਹੈ ਤਾਂ ਗੁਰੂ ਨਾਨਕ ਦੇ ਦਰ ਤੇ ਜਾ। ਇਸ ਵੇਲੇ ਗੁਰੂ ਨਾਨਕ ਦੀ ਛੇਵੀਂ ਜੋਤ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਅਕਾਲ ਤਖਤ ਤੇ ਸੁਸ਼ੋਭਿਤ ਹੈ। ਤੂੰ ਉਹਨਾਂ ਦੇ ਚਰਨਾਂ ਵਿਚ ਜਾ ਕੇ ਬੇਨਤੀ ਕਰ ਤੇ ਜੋ ਗੁਰੂ ਨਾਨਕ ਦੇ ਦਰ ਤੇ ਜਾ ਕੇ ਅਰਦਾਸ ਕਰਦਾ ਹੈ, ਮੰਗ ਮੰਗਦਾ ਹੈ, ਉਹ ਕਦੇ ਫਿਰ ਖਾਲੀ ਨਹੀਂ ਲੋਟਦਾ। ਸਤ ਸੰਗਤ ਬੋਲੋ ਸ੍ਰੀ। ਬੀਬੀ ਸੁਲੱਖਣੀ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿਚ ਗਈ, ਜਾ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿਚ ਅਰਦਾਸ ਹੈ, ਮੈਂ ਸਾਰੇ ਦੁਆਰੇ ਦੁਆਰੇ ਡੋਲ ਆਈ ਹਾਂ, ਕਿਤੋਂ ਖਰੈਤ ਨਹੀਂ ਮਿਲੀ, ਇੱਕ ਹੁਣ ਤੇਰਾ ਦਰ ਰਹਿ ਗਿਆ ਔਰ ਤੇਰੇ ਦਰ ਦੀ ਮੈਂ ਸਰੋਤ ਸੁਣੀ ਹੈ, ਜੋ ਤੇਰੇ ਦਰ ਤੇ ਆਉਂਦਾ ਉਹ ਕਦੇ ਖਾਲੀ ਨਹੀਂ ਮੁੜਦਾ, ਮੇਰੀ ਵੀ ਚੋਲੀ ਵਿਚ ਇੱਕ ਪੁੱਤਰ ਦੀ ਦਾਤ ਪਾ ਦੇ, ਇੱਕ ਪੁੱਤਰ ਬਖਸ਼ੋ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਨੇਤਰ ਬੰਦ ਕੀਤੇ ਔਰ ਜਦੋਂ ਅੱਖਾਂ ਖੋਲੀਆਂ ਤੇ ਆਖਿਆ, ਆ ਸੁਲੱਖਣੀਏ ਤੇਰੇ ਭਾਗਾਂ ਵਿਚ ਤਾਂ ਸੱਤ ਜਨਮਾਂ ਤੱਕ ਪੁੱਤਰ ਲਿਖਿਆ ਹੀ ਕੋਈ ਨਹੀਂ। ਸਤ ਸੰਗਤ ਬੋਲੋ ਸ੍ਰੀ। ਬੜੀ ਉਦਾਸ ਵਿਚਾਰੀ ਵਾਪਸ ਤੁਰ ਪਈ, ਜਾ ਰਹੀ ਤੇ ਰਸਤੇ ਵਿਚ ਭਾਈ ਗੁਰਦਾਸ ਜੀ ਮਿਲ ਗਏ, ਅੱਖਾਂ ਵਿਚ ਆਂਸੂ ਸੁਲੱਖਣੀ ਦੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਕੀ ਗੱਲ ਹੈ ਬੀਬੀ? ਆ ਗੁਰੂ ਨਾਨਕ ਦੇ ਦਰ ਤੇ ਤਾਂ ਜਿਹੜਾ ਰੋਂਦਾ ਹੋਇਆ ਆਉਂਦਾ ਉਹ ਵੀ ਹੱਸਦਾ ਜਾਂਦਾ, ਤੇ ਤੂੰ ਕਿਉਂ ਰੋ ਰਹੀ ਹੈ? ਆਖਿਆ, ਇੱਕ ਦਾਤ ਪੁੱਤਰ ਦੀ ਮੰਗਣ ਆਈ ਸਾਂ, ਲੇਕਿਨ ਅੱਜ ਗੁਰੂ ਨਾਨਕ ਦੇ ਦਰ ਤੋਂ ਵੀ ਜਵਾਬ ਹੋ ਗਿਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਾਹਿਬ ਜੀ ਨੇ ਕੀ ਆਖਿਆ? ਆਖਿਆ, ਸਾਹਿਬ ਜੀ ਕਹਿੰਦੇ ਨੇ ਤੇਰੇ ਭਾਗਾਂ ਵਿਚ ਪੁੱਤਰ ਹੈ ਹੀ ਕੋਈ ਨਹੀਂ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਤਾਂ ਤੂੰ ਬੇਨਤੀ ਕਰਨੀ ਸੀ, ਜੇ ਉੱਥੇ ਭਾਗਾਂ ਵਿਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਸਤ ਸੰਗਤ ਬੋਲੋ ਸ੍ਰੀ। ਉੱਥੇ ਵੀ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਦੇਣ ਵਾਲਾ ਤੂੰ ਹੀ ਹੈ। ਤਾਂ ਬੀਬੀ ਸੁਲੱਖਣੀ ਨੂੰ ਜੁਗਤ ਦੱਸੀ ਭਾਈ ਗੁਰਦਾਸ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਜਦੋਂ ਕੱਲ ਸਾਹਿਬ ਜੀ ਜਾਣਗੇ ਨਾ ਬਾਹਰ ਘੋੜੇ ਤੇ ਸਵਾਰ ਹੋ ਕੇ, ਤਾਂ ਫਿਰ ਤੂੰ ਰਸਤੇ ਵਿਚ ਬੇਨਤੀ ਕਰੀ। ਅੱਜ ਬੀਬੀ ਸੁਲੱਖਣੀ ਰਸਤੇ ਤੇ ਆ ਕੇ ਖੜੋ ਗਈ, ਕਿਉਂਕਿ ਪਤਾ ਸੀ ਕਿ ਅੱਜ ਇਸ ਰਸਤਿਓਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਲੰਘਣਾ ਹੈ। ਆ ਕੇ ਰਸਤੇ ਤੇ ਖੜੋ ਗਈ, ਜਦੋਂ ਸਾਹਿਬ ਜੀ ਆਏ ਘੋੜੇ ਤੇ ਚੜੇ ਤੇ ਬੀਬੀ ਸੁਲੱਖਣੀ ਨੇ ਚਰਨ ਪਕੜ ਲਏ। ਓ ਗਰੀਬ ਨਿਵਾਜ, ਕਿਰਪਾ ਕਰੋ, ਨਾਮ ਮੇਰਾ ਸੁਲੱਖਣੀ, ਮੈਂ ਵਸਦੀ ਹਾਂ ਚੋਬੇ, ਅਰਜ ਕਰੇਨੀ ਆ ਗੁਰੂ ਹਰਗੋਬਿੰਦ ਅੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਸਾਧ ਸੰਗਤ ਬੋਲੋ ਸ੍ਰੀ। ਬੇਨਤੀ ਕਰਦੀ ਹਾਂ ਇੱਕ ਪੁੱਤਰ ਦੀ ਦਾਤ। ਸਾਹਿਬ ਜੀ ਕਹਿਣ ਲੱਗੇ, ਤੈਨੂੰ ਕੱਲ ਜੋ ਕਿਹਾ ਸੀ ਤੇਰੇ ਭਾਗਾਂ ਵਿਚ ਨਹੀਂ। ਆਖਿਆ, ਫਿਰ ਗਰੀਬ ਨਿਵਾਜ, ਉੱਥੇ ਵੀ ਭਾਗ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਭਾਗ ਬਣਾਉਣ ਵਾਲਾ ਤੂੰ ਹੀ ਹੈ ਨਾ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਐਸੀ ਜਦੋਂ ਪਿਆਰ ਦੀ ਬੇਨਤੀ ਕੀਤੀ, ਸਾਹਿਬ ਜੀ ਬੜੇ ਪ੍ਰਸੰਨ ਹੋਏ। ਆਖਿਆ, ਚੰਗਾ ਸੁਲੱਖਣੀਏ, ਤੈਨੂੰ ਪੁੱਤਰ ਬਖਸ਼ਿਆ। ਬੀਬੀ ਸੁਲੱਖਣੀ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਬਹੁਤਿਆਂ ਨੇ ਕਿਹਾ ਤੇਰੇ ਘਰ ਪੁੱਤਰ ਹੋਏਗਾ, ਲੇਕਿਨ ਅੱਜ ਤੱਕ ਹੋਇਆ ਕੋਈ ਨਹੀਂ। ਹੁਣ ਮੈਨੂੰ ਕਹਿ ਤੇ ਇਤਬਾਰ ਨਹੀਂ, ਮੈਨੂੰ ਲਿਖ ਕੇ ਦੇ ਕੇ ਜਾਓ। ਸਾਹਿਬ ਜੀ ਕਹਿਣ ਲੱਗੇ, ਅੱਛਾ, ਫਿਰ ਕਾਗਜ਼ ਕਲਮ ਲਿਆ, ਲਿਖ ਦੇਈਏ। ਹੋਰ ਤਾਂ ਕੁਝ ਨਾ ਮਿਲਿਆ ਸੁਲੱਖਣੀ ਨੂੰ, ਸਾਹਮਣੇ ਇੱਕ ਠੀਕਰੀ ਪਈ ਸੀ ਘੜੇ ਦੀ।
ਉਹ ਠੀਕਰੀ ਚੁੱਕ ਲਿਆਈ ਕਹਿੰਦੀ ਹੈ ਗਰੀਬ ਨਿਵਾਜ ਇਸੇ ਤੇ ਲਿਖ ਕੇ ਦੇ ਦਿਓ। ਸਹਿਬ ਜੀ ਇਸੇ ਤੇ ਲਿਖ ਦਿਓ, ਆਪਣੇ ਤੀਰ ਨਾਲ ਲਿਖ ਕੇ ਦਿਓ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਗੁਰੂ ਹਰਗੋਬਿੰਦ ਜੀ ਨੇ ਪੱਠੇ ਵਿਚੋਂ ਤੀਰ ਕੱਢਿਆ ਤੇ ਜਦੋਂ ਠੀਕਰੀ ਤੇ ਏਕਾ ਪਾਉਣ ਲੱਗੇ ਤਾਂ ਬੀਬੀ ਸੁਲੱਖਣੀ ਨੇ ਹੱਥ ਜੋੜ ਕੇ ਸਾਹਿਬ ਜੀ ਦੇ ਘੋੜੇ ਅੱਗੇ ਬੇਨਤੀ ਕੀਤੀ, ਤੂੰ ਤਾਂ ਗੁਰੂ ਦਾ ਘੋੜਾ ਹੈ, ਸਾਹਿਬ ਜੀ ਹਰ ਵੇਲੇ ਤੇਰੇ ਤੇ ਅਸਵਾਰਾ ਕਰਦੇ ਹਨ, ਉਹ ਗੁਰੂ ਨਾਨਕ ਦੇ ਤਾਂ ਕੁੱਤਿਆਂ ਵਿਚ ਵੀ ਕਰਾਮਾਤ ਹੈ, ਤੂੰ ਵੀ ਕੋਈ ਕਰਾਮਾਤ ਕਰਕੇ ਦਿਖਾ। ਘੋੜੇ ਨੇ ਆਖਿਆ, ਸੁੰਭ ਹਿਲਾਇਆ, ਆਖਿਆ ਠਹਿਰ, ਮੈਂ ਤੈਨੂੰ ਜੋ ਲੈ ਕੇ ਦੇਣ ਲੱਗਾ ਹਾਂ ਉਹ ਦੁਨੀਆਂ ਵੇਖੇਗੀ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਸਾਹਿਬ ਜੀ ਠੀਕਰੀ ਤੇ ਤੀਰ ਨਾਲ ਜੋ ਏਕਾ ਪਾਣ ਲੱਗੇ ਤੇ ਘੋੜੇ ਨੇ ਜੋ ਸੁੰਭ ਹਿਲਾਇਆ ਏਕੇ ਦਾ ਸਤ ਬਣ ਗਿਆ। ਸਾਹਿਬ ਜੀ ਕਹਿਣ ਲੱਗੇ, ਲੈ ਸੁਲੱਖਣੀਏ ਇੱਕ ਦੇਣ ਲੱਗੇ ਸਾਂ ਇਹ ਤਾਂ ਸਤ ਲਿਖੇ ਗਏ। ਕਹਿਣ ਲੱਗੀ, ਗਰੀਬ ਨਿਵਾਜ ਲੋੜ ਹੀ ਸੱਤਾਂ ਦੀ ਸੀ, ਇੱਕ ਨਾਲ ਬਣਨਾ ਹੀ ਕੁਝ ਨਹੀਂ ਸੀ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਜ਼ਮੀਨਾਂ ਜਾਇਦਾਦਾਂ ਬਹੁਤ ਹਨ, ਲੋੜ ਹੀ ਸੱਤਾਂ ਦੀ ਸੀ। ਤੇ ਫਿਰ ਜਦੋਂ ਬੀਬੀ ਸੁਲੱਖਣੀ ਦੇ ਘਰ ਪਹਿਲਾ ਪੁੱਤਰ ਜੰਮਿਆ, ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਦੇ ਚਰਨਾਂ ਵਿਚ ਲੈ ਕੇ ਪਹੁੰਚੀ, ਜਾ ਚਰਨਾਂ ਤੇ ਮੱਥਾ ਟਿਕਾਇਆ ਤੇ ਰਸਨਾ ਨਾਲ

ਉਸੇ ਦੇ ਜੀਵਨ ਨੂੰ ਉਜਲਾ ਕਰ ਦੇਵੇ। ਜੀਵਤ ਜੀਵਤ ਜੀਵਤ ਰਹੋ ਕਿ ਐ ਗੁਰੂ ਦੇ ਪਿਆਰ ਵਾਲੇ ਗੁਰੂ ਕੇ ਲਾਲ ਰਾਮ ਦੇ ਨਾਮ ਦੀ ਰਸਾਇਣ ਜੋ ਇਹ ਅੰਮ੍ਰਿਤ ਹੈ ਰਾਮ ਰਸਾਇਣ ਨਿਤ ਉਠ ਪੀਵੋ ਹਰ ਹਰ ਹਰ ਹਰ ਰਸਨਾ ਕਹੋ। ਇਹ ਜੋ ਪਵਿੱਤਰ ਅੰਮ੍ਰਿਤ ਹੈ ਬਾਣੀ ਦਾ ਸਦਾ ਹੀ ਸਵੇਰੇ ਉੱਠ ਕੇ ਪੀਓ ਤੇ ਰਸਨਾ ਨਾਲ ਪਰਮੇਸ਼ਵਰ ਦਾ ਜਾਪ ਹਰੀ ਹਰੀ ਹਰੀ ਹਰੀ ਦਾ ਜਾਪ ਕਰਦੇ ਹੋਏ ਆਪਣਾ ਸਮਾਂ ਸਫਲਾ ਕਰੋ ਤਾਂ ਜੋ ਸਦਾ ਦਾ ਜੀਵਨ ਸਥਿਰ ਜੀਵਨ ਤੈਨੂੰ ਪ੍ਰਾਪਤ ਹੋਵੇ ਜੋ ਸਦਾ ਲਈ ਖੇੜੇ ਤੇ ਖੁਸ਼ੀਆਂ ਤੈਨੂੰ ਬਖਸ਼ਦਾ ਰਹੇ। ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਬਦ ਰਾਹੀਂ ਅਸੀਸ ਗੁਰਸਿੱਖ ਨੂੰ।

ਬੜਾ ਅਣਜਾਣ ਸਮਝੇ ਪਿਆ, ਆਪਣੇ ਆਪ ਨੂੰ ਸਮਝਦਾਰ ਪਿਆ ਸਮਝੇ, ਅਕਲਾਂ ਦਾ ਠੇਕੇਦਾਰ ਪਿਆ ਸਮਝੇ। ਲੇਕਿਨ ਮਹਾਰਾਜ ਕਹਿੰਦੇ ਨੇ ਬੜਾ ਅਣਜਾਣ, ਬੜਾ ਅਣਜਾਣਾ, ਬੜਾ ਬੇਸਮਝ ਹੈ ਉਹ ਬੰਦਾ ਜਿਹੜਾ ਮੌਕੇ ਦੀ ਪਛਾਣ ਨਹੀਂ ਪਿਆ ਕਰ ਕਰ ਕੀ ਰਿਹਾ ਹੈ। ਦ੍ਰਿਸ਼ਟ ਨਾ ਹੀ ਰੇ ਪੇਖਤ, ਅੰਧੇ ਵੇਖਦਾ ਵੀ ਪਿਆ ਫਿਰ ਕਿਉਂ ਅੰਨਾ ਹੋ। ਤੁਰਿਆ ਜਾਂਦਾ ਬੰਦਾ ਠੇਡਾ ਖਾ ਜਾਵੇ ਨਾ, ਗਲਤੀ ਕਰ ਪਵੇ ਤੇ ਸਿਆਣਾ ਬੰਦਾ ਕੋਲ ਜਾਂਦਾ ਕਹਿੰਦਾ ਕੀ ਗੱਲ ਹੈ ਅੰਨਾ ਹੋ ਗਿਆ। ਅੰਨਾ ਤਾਂ ਗਲਤੀ ਕਰੇ, ਅੱਖਾਂ ਵਾਲਿਆ ਤੂੰ ਕਿਉਂ ਗਲਤੀ ਕਰ, ਮੈਨੂੰ ਕਿਉਂ ਨੀ ਪਿਆ ਦਿਸਦਾ। ਪਰ ਮਹਾਰਾਜ ਕਹਿੰਦੇ ਨੇ ਹੈ ਐਸੀ ਅਵਸਥਾ ਵੀ ਹੈ, ਪੇਖਤ ਚਾਖਤ ਕਈਅਤ ਅੰਧਾ, ਸੁਣੀਅਤ ਸੁਣੀਏ ਨਾਹੀ, ਨਿਕਟ ਵਸਤ ਕੋ ਜਾਣੇ ਦੂਰੇ, ਪਾਪੀ ਪਾਪ ਕਮਾਹੀ। ਜਿਹੜੀ ਚੀਜ਼ ਨੇੜੇ ਹੈ ਉਹਨੂੰ ਦੂਰ ਕਰਕੇ ਜਾਂਦੇ, ਤੇ ਜਿਹੜੀ ਚੀਜ਼ ਹੈ ਹੀ ਨਹੀਂ, ਜਿਹਦਾ ਵਜੂਦ ਹੀ ਕੋਈ ਨਹੀਂ, ਜਿਹੜੀ ਕੇਵਲ ਛਲਾਵਾ ਹੈ ਉਹਦੇ ਚ ਮਨ ਰਚ ਗਿਆ। ਤੇ ਮਹਾਰਾਜ ਕਹਿੰਦੇ ਨੇ ਕਿਹਦੇ ਨਾਲ ਮਨ ਲਾਈ ਬੈਠਾ ਹੈ, ਪਰਛਾਵੇ ਨਾਲ ਛਲਾਵੇ ਨਾਲ, ਕਿਸਦਾ ਵਜੂਦ ਕੋਈ ਨਹੀਂ, ਜਿਸਦੇ ਪੈਰ ਕੋਈ ਨਹੀਂ, ਜਿਸਦੀ ਹੋਂਦ ਬੜੀ ਮਸ਼ਕੂਕ ਹੈ, ਅੱਜ ਹੈ ਕੱਲ ਕੋਈ ਨਹੀਂ, ਕੱਲ ਨਹੀਂ ਸੀ ਅੱਜ ਹੈ, ਅੱਜ ਹੈ ਕੱਲ ਕੋਈ ਨਾ ਹੋਵੇਗੀ, ਕੁਛ ਨੀ ਪਤਾ। ਉਸ ਰਚਨਾ ਦੇ ਨਾਲ ਮਨ ਲਾ ਕੇ ਬੈਠਾ ਹੈ। ਸਾਹਿਬ ਸੋਹਣਾ ਕਹਿੰਦੇ ਬਿਨ ਹਰ ਕਾਮ ਨਾ ਰੁੱਝੇ, ਤੇਰੇ ਕੰਮ ਆਉਣ ਵਾਲੀ ਚੀਜ਼ ਇਹ ਤਾਂ ਨਹੀਂ ਜਿਹਦੇ ਤੇਰਾ ਮਨ ਲੱਗ ਗਿਆ ਹੈ, ਜਿਨ੍ਹਾਂ ਪੁੱਠੇ ਕੰਮਾਂ ਚ ਤੇਰਾ ਮਨ ਖਚਤ ਹੋ ਗਿਆ ਇਹ ਤਾਂ ਨੀ ਕੰਮ ਆਉਣ। ਜਾਸਿਉ ਰਾਜ ਮਾਚ ਤੁਮ ਲਾਗੇ, ਉਹ ਮੋਹਨੀ ਮੁਹਾਵਤ ਹੈ, ਇਹ ਤਾਂ ਐਵੇਂ ਤੇਰੀਆਂ ਅੱਖਾਂ ਦਾ ਭੁਲੇਖਾ ਹੈ, ਤੇਰਾ ਮਨ ਖਾਮ ਖਾਮ ਮੋਹਿਆ ਗਿਆ। ਜਿਨ੍ਹਾਂ ਚੀਜ਼ਾਂ ਨੇ ਤੇਰਾ ਮਨ ਮੋਹ ਲਿਆ, ਕਣਕ ਕਾਮਣੀ ਸੇਜ ਸੋਹਣੀ, ਇਹਨਾਂ ਸੁੱਖਾਂ ਪਿੱਛੇ ਪਿਆ ਨਾ, ਸੁਆਪਣ ਪਿੱਛੇ ਜਾ ਰਹੇ, ਦੌਲਤ ਪਿੱਛੇ ਜਾ ਰਹੇ ਹੈ, ਸੋਨੇ ਚਾਂਦੀ ਪਿੱਛੇ ਜਾ ਰਹੇ, ਸੁੱਖ ਦੀਆਂ ਸੇਜਾਂ ਤੇ ਪਿਆ ਹੋਇਆ ਸੁੱਤਾ ਹੋਇਆ, ਜ਼ਿੰਦਗੀ ਦੇ ਕੀਮਤੀ ਛਣ ਧਿਆਨ ਦੇਣਾ, ਬੰਦੇ ਦੇ ਪੱਲੇ ਚਾਰ ਪੈਸੇ ਹੋਣ ਬਾਜ਼ਾਰ ਚਲਾ ਜਾ, ਪੈਸੇ ਦੇ ਕੇ ਵਸਤੂ ਲੈ ਆਵੇ ਤੇ ਕਦੇ ਨੀ ਕਹਿੰਦਾ ਮੈਂ ਲੁੱਟਿਆ ਵੀ, ਕਦੇ ਨੀ ਕਹੇ, ਕਹੇਗਾ ਸੌਦਾ ਲੈ ਕੇ ਆਏ। ਹਾਂ ਕੋਈ ਅੱਗੋਂ ਟੱਕਰ ਜਾਏ ਚਤਰ ਚਲਾ ਕੇ ਬੰਦਾ

ਤੇ ਜੇ ਰੁਪਈਏ ਲੈ ਕੇ ਜਾਵੇ ਬਾਜ਼ਾਰ, ਕੋਈ ਜੇਬ ਕੱਟ ਲਵੇ ਜਾਂ ਕਿਤੇ ਸੁੱਟ ਕੇ ਆ ਜਾਵੇ, ਡਿੱਗ ਪੈਣ ਕਿਧਰੇ, ਤੇ ਭੱਜਾ ਫਿਰੇਗਾ, ਪੁਲਿਸ ਵਾਲਿਆਂ ਕੋਲ ਜਾਏਗਾ, ਉੱਚੀਆਂ ਬਾਹਾਂ ਕਰ ਕਰਕੇ ਬਾਜ਼ਾਰ ਸਿਰ ਤੇ ਚੁੱਕ ਲਏਗਾ, ਕਹੇਗਾ ਮੈਂ ਲੁੱਟਿਆ ਵੀ, ਕਿਉਂਕਿ ਉਹ ਰੁਪਈਏ ਅਜਾਈ ਚਲੇ। ਤੇ ਕਦੇ ਬੰਦੇ ਨੇ ਸੋਚਿਆ ਕਿ ਤੇਰੇ ਜੀਵਨ ਦੀ ਬੜੀ ਕੀਮਤੀ ਪੂੰਜੀ ਇੱਕ ਇੱਕ ਸਵਾਸ ਅਜਾਈ ਜਾ ਰਹੀ, ਇਹਦੇ ਬਦਲੇ ਕੁਝ ਤਾਂ ਨਹੀਂ ਮਿਲ ਗਿਆ। ਇੱਕ ਇੱਕ ਸਵਾਸ ਦੇ ਬਦਲੇ ਇੱਕ ਵਾਰੀ ਵਾਹਿਗੁਰੂ ਕਿਹਾ ਜਾ ਸਕਦਾ। ਇੱਕ ਸਵਾਸ ਨਾਲ ਰਾਮ ਦਾ ਨਾਮ ਲੈ ਕੇ, ਪ੍ਰਭੂ ਦਾ ਨਾਮ, ਉਹਦੀ ਯਾਦ, ਤੇ ਐਡੀ ਕੀਮਤੀ ਪੂੰਜੀ, ਜੀਵਨ ਦਾ ਆਧਾਰ ਸਵਾਸ, ਅਜਾਈ ਜਾ ਰਹੇ ਨੇ, ਪਤਾ ਹੀ ਕੋਈ। ਜ਼ਿੰਦਗੀ ਬੀਤਦੀ ਜਾ ਰਹੀ ਤੇ ਕਦੇ ਧਿਆਨ ਵੀ ਨਹੀਂ ਮਾਰਿਆ ਆਪਣੇ ਆਪ ਤੇ, ਇਹ ਪਿਛਲੇ ਵਰੇ ਕੀ ਕਰਦਾ ਰਿਹਾ, ਅੱਗੋਂ ਕੀ ਕਰਨਾ ਚਾਹੀਦਾ, ਧਿਆਨ ਹੀ ਕੋਈ। ਸੁੱਤਾ ਹੈ ਬੰਦਾ, ਬਹੁਤ ਬੰਦੇ, ਆ ਦਿਨ ਚੜ ਗਿਆ, ਦਿਨ ਦਾ ਦੂਜਾ ਪੈਰ ਸ਼ੁਰੂ ਹੋਣ ਵਾਲਾ, ਲੇਕਿਨ ਅਜੇ ਵੀ ਕਈ ਸੁੱਤੇ ਪਏ ਹੋਣਗੇ। ਗੁਰਮੁਖਾਂ ਦਾ ਦੂਜਾ ਪੈਰ ਮੁੱਕ ਰਿਹਾ ਧਿਆਨ ਦੇਣ, ਗੁਰਮੁਖ ਦਾ ਜੋ ਪਹਿਲਾ ਪੈਰ ਹੈ ਰਾਤ ਦਾ ਪਿਛਲਾ ਪੈਰ, ਰਾਤ ਦਾ ਚੌਥਾ ਪੈਰ, ਚੌਥੇ ਪਹਿਰ ਸਭਾ ਕੇ ਸੁਰਤੀਆਂ ਉਪਜੇ ਚਾਵ। ਸੁਰਤੀ ਵਾਲਿਆਂ ਨੂੰ, ਹੋਸ਼ ਵਾਲਿਆਂ ਨੂੰ, ਸਮਝ ਵਾਲਿਆਂ ਨੂੰ ਚਾਅ ਪੈਦਾ ਹੁੰਦਾ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਮ, ਉਹ ਮਨ ਵਿੱਚ ਮੁੱਖ ਵਿੱਚ ਸੱਚੇ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪਦੇ ਧਿਆਉਂਦੇ ਅੰਮ੍ਰਿਤ ਵੇਲਾ ਸਫਲਾ ਕਰ ਲੈਂਦੇ। ਮਨਮੁੱਖ ਕੀ ਕਰ ਰਹੇ, ਸੋਏ ਰਹੇ ਹੋ ਮਦਮਾਵ, ਸੁੱਤਾ ਹੈ। ਇਹਨੂੰ ਖਰਮਸਤੀ ਵੀ ਕਿਹਾ ਜਾਂਦਾ, ਪੇਟ ਭਰੇ ਹੋ ਪਸੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰੇ। ਸਾਹਿਬ ਕਹਿੰਦੇ ਨੇ ਜਿਹੜੀ ਸੋਹਣੀ ਸੇਜ ਜਿਸ ਤੇ ਤੈਨੂੰ ਬੜੀ ਨੀਂਦ ਪਈ ਆਉਂਦੀ ਹੈ ਨਾ, ਤੈਨੂੰ ਨੀ ਪਤਾ ਇਹ ਤੈਨੂੰ ਖਾ ਰਹੀ ਹੈ, ਤੇਰੇ ਜੀਵਨ ਨੂੰ ਇਹ ਸੇਜ, ਇਹ ਸੋਹਣਾ ਬਿਸਤਰ, ਇਹ ਆਰਾਮ ਦੇ ਬਿਸਤਰ, ਤੇਰੀ ਜੀਵਨ ਦੀ ਬੜੀ ਕੀਮਤੀ ਪੂੰਜੀ ਅਜਾਈ ਗਵਾਰੇ। ਇੱਥੇ ਸੁੱਤਾ ਸੁੱਤਾ ਤੂੰ ਜ਼ਿੰਦਗੀ ਦੇ ਬੜੇ ਕੀਮਤੀ ਸਵਾਸ ਬੇਕਾਰ ਗਵਾਰੇ। ਜਿਹੜਾ ਜਾਗ ਕੇ ਗੁਰੂ ਦੁਆਰੇ ਤੇ ਆ ਕੇ, ਪ੍ਰਭੂ ਦੁਆਰੇ ਤੇ ਆ ਕੇ, ਭਾਈ ਸਾਹਿਬ ਭਾਈ ਗੁਰਦਾਸ ਜੀ ਤਾਂ ਕਹਿੰਦੇ ਨੇ, ਉਹ ਕਹਿੰਦੇ ਨੇ ਜਿਹੜਾ ਬੰਦਾ ਗੁਰੂ ਦਰ ਤੱਕ ਪਹੁੰਚਿਆ ਨਹੀਂ ਨਾ, ਗੁਰੂ ਦਰ ਤੋਂ ਬੇਮੁਖ ਰਹਿ ਗਏ, ਕਹਿੰਦੇ ਨੇ ਬਹੁਤ ਵੱਡਾ ਹਥਿਆਰਾ ਹੈ ਧਿਆਨ ਦੇ, ਕਾਤਲ ਹੈ ਬਹੁਤ ਵੱਡਾ। ਇੱਕ ਹੁੰਦਾ ਦੂਜੇ ਨੂੰ ਕਤਲ ਕਰਨਾ, ਸਮਾਜ ਕਹਿੰਦਾ ਇਹ ਕਾਨੂੰਨ ਗੁਨਾਹ ਹੈ, ਜੁਰਮ ਹੈ। ਇੱਕ ਹੋਰ ਹੁੰਦਾ ਹੈ ਆਤਮਘਾਤ ਕਰ ਲੈਣਾ, ਉਹ ਜਿਹੜਾ ਮਾਰੀ ਜਾਵੇ ਤੇ ਮੁਕੱਦਮਾ ਵਿਚਾਰੇ ਕੀ ਚਲਾਉਣ, ਪਰ ਜੇ ਕਿਤੇ ਪਹਿਲਾਂ ਫੜ ਲੈਣ, ਜੋ ਕਹਿੰਦੇ ਨੇ ਇਹ ਆਤਮਘਾਤ ਕਰਦਾ ਹੋਇਆ ਫੜਿਆ ਗਿਆ, ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਚ ਪਕੜਿਆ ਗਿਆ, ਫੜ ਕੇ ਅੰਦਰ ਕਰ ਦਿੰਦੇ ਨੇ। ਕਹਿੰਦੇ ਨੇ ਜੇ ਆ ਕਿਸੇ ਨੂੰ ਮਾਰਨਾ ਤੇ ਆ ਆਪਣੇ ਆਪ ਨੂੰ ਮਾਰਨਾ, ਲੇਕਿਨ ਨਹੀਂ, ਆਪਣੇ ਆਪ ਨੂੰ ਮਾਰਨਾ ਉਹ ਤੋਂ ਵੱਡਾ ਗੁਨਾਹ ਹੈ। ਤੇ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਵਿੱਚ ਜਿਹੜੇ ਆਤਮਘਾਤੀ ਲੋਕ ਨੇ ਨਾ, ਆਤਮਘਾਤੀ ਹੈ ਜਗਤ ਕਸਾਈ, ਸੰਸਾਰ ਨੂੰ ਕਤਲ ਕਰਨ ਵਾਲਾ ਕਸਾਈ ਜਿਹੜਾ ਬੰਦਾ ਆਪਣੇ ਆਪ ਦਾ ਘਾਤ ਕਰ ਰਿਹਾ, ਤੇ ਆਪਣੇ ਆਪ ਦਾ ਘਾਤ ਹੀ ਤਾਂ ਹੋ ਰਿਹਾ ਜਿਹੜਾ ਬੰਦਾ ਆਪਣੇ ਆਪ ਨੂੰ ਖਤਮ ਕਰ ਰਿਹਾ, ਖਾਣ ਪੀਣ ਮੌਜ ਕਰਨ ਤੇ ਸੁੱਤੇ ਰਹਿਣ ਚ ਆਪਣੇ ਜੀਵਨ ਦਾ ਨਾਸ ਮਾਰ ਰਿਹਾ। ਸਾਹਿਬ ਕਹਿੰਦੇ ਨੇ ਇਹਦੇ ਨਾਲ ਵੱਡਾ ਹੋਰ ਆਤਮਘਾਤੀ ਕੌਣ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਹਦਾ ਮਾਫ ਨਹੀਂ ਕੀਤਾ ਜਾਣਾ, ਹੱਤਿਆ ਮੂਲ ਨਾ ਉਤਰੇ ਬੇਮੁੱਖ ਗੁਰਦੁਆਰੇ। ਗੁਰੂ ਕੇ ਦਰ ਤੋਂ ਬੇਮੁੱਖ ਬੰਦਾ, ਭਗਤੀ ਵਾਲੇ ਪਾਸੇ ਮੂੰਹ ਨਾ ਕਰਨ ਵਾਲਾ ਬੰਦਾ, ਨਾਮ ਵਾਲੇ ਪਾਸੇ ਨਾ ਲੱਗਣ ਵਾਲਾ ਬੰਦਾ, ਆਪਣੇ ਆਪ ਬਾਰੇ ਨਾ ਸੋਚਣ ਵਾਲਾ ਬੰਦਾ, ਆਪਣੀਆਂ ਬਿਰਤੀਆਂ ਉੱਤੇ ਨਿਗਾਹ ਨਾ ਰੱਖਣ ਵਾਲਾ ਬੰਦਾ ਤਾਂ ਕਤਲ ਹੋ ਰਿਹਾ, ਆਪਣੇ ਆਪ ਨੂੰ ਕਤਲ ਕਰ ਰਿਹਾ, ਆਤਮਘਾਤੀ ਹੈ। ਇਹਨੂੰ ਕਿਵੇਂ ਹੱਤਿਆ ਮਾਫ

ਐਵੇਂ ਮਾਇਆ ਦੀ ਉਲਝਣ ਚ ਪੈ ਕੇ, ਮਾਇਆ ਦੀ ਠੱਗੀ ਵਿਚ ਆ ਕੇ ਉਲਝ ਗਏ, ਉਲਝ ਰਹੇ ਹੋ ਔਰ ਇੰਦਰੀਆਂ ਦੇ ਸਵਾਦਾਂ ਦੇ ਵਸ ਪੈ ਕੇ। ਅਗਲੀ ਜੀ ਗੱਲ ਕਹਿੰਦੇ, ਕਹਿੰਦੇ ਨੇ ਆਕੜ ਕਿਹੜੀ ਗੱਲ, ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਤਿਣਕੀਆਂ ਦਾ ਕਾਹ ਦੇ ਤੀਲਿਆਂ ਦਾ ਮਕਾਨ ਬਣਾ ਕੇ ਤੇ ਉਹਦੇ ਥੱਲੇ ਅੱਗ ਬਾਲ ਕੇ ਬੈਠਾ ਹੋਵੇ ਤੇ ਉਹਦੇ ਤੇ ਵੀ ਆਕੜ ਦਾ ਹੋਵੇ, ਉਹਨੂੰ ਵੀ ਕਿਲਾ ਪਿਆ ਸਮਝਦਾ ਹੋਵੇ, ਐਸੇ ਗੜ ਮੈਂ ਐਠ ਹਠੀਲੋ ਫੂਲ ਫੂਲ ਕਿਆ ਪਾਵ ਦੇ। ਤੈਨੂੰ ਇਸ ਜਿਹਨੂੰ ਕਿਲਾ ਸਮਝੀ ਬੈਠਾ ਹੈ, ਇਹ ਤ੍ਰਿਣਾਂ ਦਾ ਮੰਦਰ ਤਿਣਕੀਆਂ ਦਾ ਮਕਾਨ, ਥੱਲੇ ਅੱਗ ਤੂੰ ਆਪ ਬਾਲ ਰੱਖੀ, ਉਹ ਅੱਗ ਇਸ ਨੂੰ ਭਸਮ ਕਰ, ਮਾਫ ਕਰਨਾ, ਆ ਕ੍ਰੋਧ ਇੱਕ ਅੱਗ ਹੀ ਆ ਜਿਹੜੀ ਜੀਵਨ ਨੂੰ ਖਾਈ ਜਾਂਦੀ। ਮਹਾਰਾਜ ਨੀ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਕੰਚਨ ਸੁਹਾਗਾ ਢਾਲੇ। ਜਿਵੇਂ ਸੋਨੇ ਨੂੰ ਢਾਲਣ ਵੇਲੇ ਸੁਨਿਆਰ ਥੋੜਾ ਜਿਹਾ ਸੁਹਾਗਾ ਉੱਤੇ ਪਾ ਦਿੰਦਾ ਤੇ ਇੱਕਦਮ ਢਲ ਜਾਂਦਾ, ਜੀਵਨ ਢਲਦਾ ਤਾਂ ਹੈ ਹੀ, ਲੇਕਿਨ ਜਿਹੜਾ ਕਾਮ ਕ੍ਰੋਧ ਦਾ ਮਾਰਿਆ ਜੀਵਨ ਇੱਕਦਮ ਢਲਦਾ, ਬਹੁਤ ਤੇਜ਼ੀ ਨਾਲ ਢਲਦਾ। ਤੇ ਅੱਗ ਬਾਲਣ ਵਾਲੀ ਗੱਲ ਨੀ, ਇਸ ਕੱਚੇ ਸਰੀਰ ਸਧਾਰਨ ਜਿਹਾ ਜੀਵਨ ਦੇ ਅੰਦਰ ਕਾਮ ਕ੍ਰੋਧ ਦੀ ਅੱਗ ਬਾਲ ਕੇ ਇਹਨੂੰ ਨਾਸ਼ ਕਰਨ ਤੇ ਤੁਲਿਆ ਹੋਇਆ ਬੰਦਾ ਭਜਨ ਤੋਂ ਬੇਮੁਖ ਨਹੀਂ ਹੋਵੇਗਾ ਤੇ ਹੋਰ ਕੀ ਹੋਵੇਗਾ, ਰੱਬ ਤੋਂ ਬੇਮੁਖ ਨਹੀਂ ਹੋਵੇਗਾ ਤੇ ਹੋਰ ਕੀ, ਪਰੇਸ਼ਾਨੀਆਂ ਦੇ ਵਾਸਤਾ ਆਪ ਹੀ ਪਵੇਗਾ। ਐਸੇ ਗੜ ਮੈਂ ਐਠ ਹਠੀਲੋ, ਤ੍ਰਿਣ ਕੋ ਮੰਦਰ ਦੇ ਅੰਦਰ ਸਮਝਦਾ ਮੈਂ ਕਿਲੇ ਚ ਬੈਠਾ, ਫੂਲ ਫੂਲ ਕਿਆ ਪਾਵਤ ਹੈ, ਫਿਰ ਪੰਚ ਦੂਤ ਮੂਡ ਪਰ ਠਾਂਡੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਿਰ ਤੇ ਖੜੇ, ਕੇਸ ਕਹੇ ਫੇਰ ਆਵਤ ਹੈ, ਜਿਵੇਂ ਕਿਸੇ ਨੂੰ ਗੁਬਾਰਾ ਤੋਂ ਫੜ ਕੇ ਘਸੀਟੇ, ਐਵੇਂ ਤੈਨੂੰ ਭਜਾਈ ਫਿਰਦੇ ਘਸੀਟੀ ਫਿਰਦੇ ਨੇ। ਤੇ ਦ੍ਰਿਸ਼ਟ ਨਾ ਆਵੇ ਅੰਧ ਗਿਆਨੀ, ਤੈਨੂੰ ਪਤਾ ਨੀ ਲੱਗਦਾ ਤੇਰੇ ਨਾਲ ਕੀ ਹਾਲ ਕੀਤਾ ਜਾ ਰਿਹਾ, ਤੇਰੇ ਨਾਲ ਕੀ ਵਰਤਾਰਾ ਹੋ ਰਿਹਾ, ਤੈਨੂੰ ਦਿਸਦਾ ਨਹੀਂ, ਤੇ ਫਿਰ ਕੀ ਕਹਿਣਗੇ ਮਹਾਰਾਜ ਜੀ, ਕਹਿਣਗੇ ਵੇਖਤ ਚਾਖਤ ਕਹੀਏ ਅੰਧਾ, ਵੇਖਦਾ ਵੀ ਹੈ ਪਰ ਇਹਨੂੰ ਅੰਨਾ ਕਹਿਣਾ ਚਾਹੀਦਾ, ਦਿਸਦਾ ਨੂੰ ਕੁਝ ਨਹੀਂ, ਸੁਣੀਅਤ ਸੁਣੀਏ ਨਾਹੀ, ਗੁਰੂ ਦੀ ਗੱਲ ਨਹੀਂ ਸੁਣਦਾ, ਬਜ਼ੁਰਗ ਦੀ ਗੱਲ ਨਹੀਂ ਸੁਣਦਾ, ਉਸਤਾਦ ਦੀ ਗੱਲ ਨਹੀਂ ਸੁਣਦਾ, ਨਾਮ ਦੀ ਗੱਲ ਨਹੀਂ ਸੁਣਦਾ, ਭਗਤੀ ਦੀ ਗੱਲ ਨਹੀਂ ਸੁਣਦਾ, ਕੋਈ ਸਿੱਖਿਆ ਦਾਇਕ ਗੱਲ ਸੁਣਨ ਨੂੰ ਤਿਆਰ ਨਹੀਂ, ਉਲਟਾ ਕੀ ਪਿਆ ਕਰਦਾ, ਦਿਖੇ ਨਾਦ ਕਰਨ ਸੁਣਤੀ ਨਾ, ਵਿਸ਼ੇ ਵਿਕਾਰਾਂ ਨੂੰ ਉਭਾਰਨ ਵਾਲੇ ਗੰਦੇ ਗੀਤ ਸੁਣ ਕੇ ਬੜਾ ਖੁਸ਼। ਮਹਾਰਾਜ ਨੇ ਸਾਡਾ ਸਾਰਾ ਨਕਸ਼ਾ ਖਿੱਚ ਕੇ ਰੱਖ ਦਿੱਤਾ, ਨਾਮ ਤੋਂ ਵਿਹੋਣਿਆ ਨੂੰ ਕਿੱਥੇ ਧੋਈ ਹੈ, ਕਿੱਥੇ ਥਾਂ ਹੈ, ਮਹਾਰਾਜ ਤਾਂ ਕਹਿੰਦੇ ਨੇ ਹਰ ਫਿਸਰਤ ਸਦਾ ਖੁਆਰੀ, ਨਾਮ ਤੋਂ ਟੁੱਟਿਆ ਨੂੰ ਸਦਾ ਖੁਆਰ ਹੋਣਾ ਪੈਂਦਾ। ਹਾਂ ਉਹ ਲੋਕ ਬਚ ਜਾਂਦੇ ਨੇ, ਉਹਨਾਂ ਨੂੰ ਸੜਨਾ ਨੀ ਪੈਂਦਾ ਧੋਖਾ ਧੋਖ, ਤਾਂ ਕੋ ਧੋਖਾ ਕਹਾਂ ਵਿਆਪੇ, ਜਾਂ ਕੋ ਓਟ ਤੁਹਾਰੀ, ਜਿਨ੍ਹਾਂ ਨੇ ਨਾਮ ਦਾ ਪੱਲਾ ਪਕੜਿਆ ਹੈ ਉਹਨਾਂ ਨੂੰ ਸੜਨਾ ਨੀ ਪੈਂਦਾ, ਧੁਖਣਾ ਨੀ ਪੈਂਦਾ। ਬਾਕੀ ਤਾਂ ਸੰਸਾਰ ਬਿਨ ਸਿਮਰਨ ਜੋ ਜੀਵਨ ਬਲਣਾ, ਬਿਨਾਂ ਨਾਮ ਦੇ ਜ਼ਿੰਦਗੀ ਇਸ ਤਰ੍ਹਾਂ ਲੰਘ ਰਹੀ ਹੈ ਜਿਵੇਂ ਜ਼ਿੰਦਗੀ ਮੱਚ ਰਹੀ ਹੋ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਰ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਮਿਲ ਲਾਏ, ਇਸ ਤਰ੍ਹਾਂ ਦਾ ਜ਼ਿੰਦਗੀ ਤਪ ਤੇ ਸੜ ਰਹੀ। ਬਿਨ ਸਿਮਰਨ ਜੋ ਜੀਵਨ ਬਲਣਾ, ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਨੇ ਸਰਪ ਜੈਸੇ ਆਰ ਜਾਰੀ, ਕਹਿੰਦੇ ਨੇ ਨਾਗ ਦੀ ਬੜੀ ਲੰਮੀ ਉਮਰ, ਸੱਪ ਦੀ ਬੜੀ ਲੰਮੀ ਉਮਰ ਹੁੰਦੀ ਹੈ, ਪਰ ਹੁੰਦਾ ਕੀ ਏ, ਪੁੜਪੜੀਆਂ ਵਿਚ ਜ਼ਹਿਰ ਲੈ ਕੇ, ਨਾਗ ਦੀਆਂ ਪੁੜਪੜੀਆਂ ਚ ਜ਼ਹਿਰ, ਜਿਸ ਵੇਲੇ ਵੀ ਕਿਸੇ ਚੀਜ਼ ਨੂੰ ਮੂੰਹ ਮਾਰਦਾ ਉਹ ਜ਼ਹਿਰ ਦੰਦਾਂ ਦੇ ਵਿਚੋਂ ਦੀ ਉਹ ਹਰ ਚੀਜ਼ ਖਾਧੀ ਜਾਣ ਵਾਲੀ ਚੀਜ਼ ਚ ਇੰਜੈਕਟ ਹੋ ਜਾਂਦੀ, ਜ਼ਹਿਰੀਲੀ ਹੋ ਕੇ ਉਹ ਚੀਜ਼ ਪੇਟ ਚ ਜਾਂਦੀ, ਆਪਣੀ ਉਹਦੀ ਜ਼ਹਿਰ ਆਪਣੇ ਪੇਟ ਚ ਘੁਲ ਜਾਂਦੀ, ਉਹ ਖਾਣੇ ਨੂੰ ਹਜ਼ਮ ਕਰਦਾ ਹੋਇਆ, ਜੋ ਕੁਝ ਉਹ ਖਾਂਦਾ ਉਹਨੂੰ ਹਜ਼ਮ ਕਰਦਾ ਹੋਇਆ, ਨਾਲ ਹੀ ਤਪਦਾ ਤੇ ਸੜਦਾ ਫਿਰਦਾ, ਠੰਡੀਆਂ ਥਾਵਾਂ ਤੇ ਸਿਰ ਰੱਖ ਰੱਖ ਕੇ, ਛੱਪੜਾਂ ਦੇ ਕੰਢਿਆਂ ਤੇ, ਤਲਾਵਾਂ ਦੇ ਕੰਢਿਆਂ ਤੇ, ਠੰਡੀਆਂ ਥਾਵਾਂ ਤੇ ਜਿਸ ਵੇਲੇ ਉਹ ਅੱਗ ਬਹੁਤੀ ਵੱਧ ਜਾਂਦੀ ਹੈ, ਚੰਦਨ ਨਾਲ ਲਿਪਟ ਕੇ ਜਾ ਕੇ ਬਹਿ ਜਾਂਦਾ, ਚੰਦਨ ਦੇ ਰੁੱਖ ਨੂੰ ਲਿਪਟ ਜਾਂਦਾ ਹੈ, ਕਿਉਂਕਿ ਚੰਦਨ ਦੇ ਰੁੱਖ ਚ ਕੁਦਰਤੀ ਠੰਡਕ ਹੈ, ਉਹਦੀ ਖੁਸ਼ਬੂ ਚ ਇੱਕ ਠੰਡਕ ਹੈ, ਅਤਾ ਦੇ ਬ੍ਰਾਹਮਣ ਲੋਕ 12-12 ਤਿਲਕ ਕਰਦੇ ਨੇ ਸਰੀਰ ਤੇ, ਮੱਥੇ ਤੇ ਵੀ, ਡੌਲਿਆਂ ਤੇ ਵੀ, ਛਾਤੀ ਤੇ ਵੀ, ਪੇਟ ਤੇ ਵੀ 12-12 ਤਿਲਕ ਕਰਦੇ ਨੇ, ਤਾਂ ਕਿ ਸਾਰੇ ਸਰੀਰ ਨੂੰ ਠੰਡ ਰਹੇ, ਠੰਡਕ ਪਹੁੰਚੇ। ਹਾਲਾਂ ਇਸ ਤਰ੍ਹਾਂ ਠੰਡਕ ਕਿਸੇ ਨੂੰ ਮਿਲੀ ਹੈ ਕਦੇ? ਉਹ ਤਾਂ ਮਹਾਰਾਜ ਕਹਿੰਦੇ ਨੇ ਚੰਦਨ ਚੰਦ ਨਾ ਸ਼ਰਦ ਰੁੱਤ, ਮੂਲ ਨਾ ਮਿੱਟੀ ਘਾਮ, ਇਹ ਅੱਗ ਕਦੇ ਬੁਝਣੀ ਇਸ ਤਰ੍ਹਾਂ।

ਉਸ ਚੰਦਰਮਾ ਦੀ ਰੋਸ਼ਨੀ ਛਾਵੇਂ ਵੀ ਪਰੇ ਲੋਕ ਤਪਦੇ ਸੜਦੇ ਪੈ ਰਹੇ ਨੇ। ਸਰਦੀ ਦੀ ਰੁੱਤ ਬੰਦਾ ਕਵੇ ਕਿ ਗਰਮੀ ਜਿਹੜੀ ਹੈ ਬੜਾ ਪਰੇਸ਼ਾਨ ਕਰਦੀ ਹੈ, ਸਰਦੀ ਦੀ ਰੁੱਤ ਠੀਕ ਹੈ। ਉਹ ਜਿਹੜੇ ਪਹਾੜਾਂ ਤੇ ਪਰਬਤਾਂ ਵਿਚ ਰਹਿੰਦੇ ਨੇ, ਬਰਫ਼ਾਂ ਚ ਰਹਿੰਦੇ ਨੇ, ਕੀ ਵਾਕਈ ਬੜੇ ਸੁਖੀ ਨੇ? ਸ਼ਾਇਦ ਸਾਡੇ ਤੁਹਾਡੇ ਨਾਲ ਹੋ ਸਕਦਾ ਜ਼ਿਆਦਾ ਵੀ ਦੁਖੀ ਹੋਣ। ਬੰਦਾ ਤਾਂ ਦੁਖੀ ਏ, ਮਹਾਰਾਜ ਕਹਿੰਦੇ ਨੇ ਸੀਤਲ ਥੀਵੈ ਨਾਨਕਾ ਜ ਪੰਦੜੋ ਹਰਨਾ। ਤੇਰੀ ਤਪਸ਼ ਦਾ ਕਾਰਨ ਇਹ ਹੈ ਕਿ ਤੂੰ ਰੱਬ ਤੋਂ ਟੁੱਟਾ। ਮਹਾਰਾਜ ਕਹਿੰਦੇ ਨੇ ਇਹ ਕਾਰਨ ਕੀ ਵਰਤਿਆ? ਹੋਈ ਗਲਤੀ ਤੇਰੇ ਕੋਲ, ਬੁਰੇ ਕਾਮ ਕੋ ਊਟ ਖਲੋਇਆ। ਜਿਸ ਵੇਲੇ ਉੱਠਣਾ ਚਾਹੀਦਾ ਸੀ ਉਸ ਵੇਲੇ ਨਾਮ ਕੀ ਬੇਲਾ ਪੈ ਪੈ ਸੋਇਆ। ਉੱਠੇ ਕੰਮਾਂ ਨੂੰ ਤਾਂ ਉੱਠ ਕੇ ਤੁਰ ਪਿਆ, ਚੰਗੇ ਕੰਮਾਂ ਵੇਲੇ ਸੁੱਤਾ ਰਿਹਾ। ਅਵਸਰ ਆਪਣਾ ਬੁਝੇ ਨਾ ਇਹ ਆਣਾ, ਤੇ ਸਿਆਣਾ ਕਿਸ ਤਰ੍ਹਾਂ ਕਹੀਏ? ਅਣਜਾਣ ਬੜਾ ਮੂਰਖ ਕਹਿਣਾ ਪਏਗਾ। ਮਾਇਆ ਮੋਹ ਰੰਗ ਲਪਟਾਨਾ, ਲੋਭ ਲਹਿਰ ਕੋ ਬਿਗ ਸਕੂਲ ਬੈਠਾ। ਲੋਭ ਨੂੰ ਲੈ ਕੇ ਤਾਂ ਤੁਰੇ ਹੈ, ਲਾਲਚ ਨੂੰ ਲੈ ਕੇ ਤਾਂ ਤੁਰੇ ਹੈ, ਪਰ ਜਿੱਥੇ ਆ ਕੇ ਸਤਸੰਗਤ ਦਾ ਸਵਾਲ ਹੋਇਆ ਕਹਿੰਦਾ ਕੀ ਲੈਣਾ? ਧਿਆਨ ਦੇਣਾ ਭਗਤੀ ਦੇ ਮਾਰਗ ਤੇ ਜਿਹੜਾ ਬੰਦਾ ਇਹ ਸੋਚੇ ਨਾ ਕੀ ਲੈਣਾ, ਉਹ ਨਿਤੁਰ ਹੀ ਨਹੀਂ ਸਕਦਾ, ਉਹ ਇਧਰ ਆ ਕਦਮ ਵੀ ਨਹੀਂ ਆ ਸਕਦਾ। ਇੱਥੇ ਤਾਂ ਸਵਾਲ ਹੈ ਕੀ ਦੇਣਾ, ਕਿੰਨੀ ਕੁ ਖੇਚਲ ਕਰਨੀ, ਕਿੰਨਾ ਕੁ ਉਦਮ ਕਰਨਾ, ਕਿੰਨੀ ਕੁ ਘਾਲ ਕਰਨੀ, ਕਿੰਨਾ ਕੁ ਬੰਧਨ ਚ ਪੈਣਾ। ਜੇ ਬੰਧਨ ਚ ਨਹੀਂ ਪੈ ਸਕਦਾ, ਮੱਥਾ ਨਹੀਂ ਟੇਕ ਸਕਦਾ, ਨਿਉ ਨਹੀਂ ਸਕਦਾ, ਵੱਜ ਕੇ ਬੈਠ ਨਹੀਂ ਸਕਦਾ, ਗੁਰਬਾਣੀ ਦਾ ਅਧਿਐਨ ਨਹੀਂ ਕਰ ਸਕਦਾ, ਗੁਰਬਾਣੀ ਨੂੰ ਸਮਝਣ ਦਾ ਤੇਰੇ ਕੋਲ ਉਦਮ ਨਹੀਂ ਹੈ, ਤੇ ਫਿਰ ਨਹੀਂ ਗੱਲ ਬਣਨੀ। ਫਿਰ ਇਹ ਭਗਤੀ ਵਾਲੇ ਪਾਸੇ ਸਮਝ ਕੋਈ ਕਦਮ ਨਹੀਂ ਉਠਾਇਆ ਜਾ ਸਕਦਾ, ਇਹ ਤਾਂ ਔਖੇ ਹੋਣ ਵਾਲੇ ਦਾ ਕੰਮ ਹੈ। ਅੰਤਲੀ ਤੁਕ, ਰਹਾਉ ਦੀ ਤੁਕ ਵਿਚ, ਦੂਜੀ ਤੁਕ ਵਿਚ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਨੇ, ਤੋ ਕਿਛ ਪਾਈਏ ਜੇ ਹੋਈਏ ਰੇਣਾ, ਜਿਸ ਬੁਝਾਏ ਤਿਸ ਨਾਮ ਲੈਣਾ। ਸਾਹਿਬ ਦੀ ਰਹਿਮਤ ਹੋਵੇ ਜਿਨ੍ਹਾਂ ਨੂੰ ਨਾਮ ਪ੍ਰਾਪਤ ਹੁੰਦਾ ਹੈ, ਪਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜੇ ਕੋਈ ਮਿੱਟੀ ਹੋਣਾ ਜਾਣਦਾ, ਜੇ ਕੋਈ ਰੇਣ ਹੋਣਾ ਜਾਣਦਾ ਹੋਵੇ। ਜੇ ਬੰਦਾ ਕਵੇ ਬਸ ਬੈਠਿਆ ਬਿਠਾਇਆ ਸੁੱਖ ਆ ਜਾਵੇ ਤੇ ਕੋਈ ਨਹੀਂ ਆਉਣਾ, ਜੇ ਬੰਦਾ ਕਵੇ, ਉਹ ਜਿਹੜੀ ਗੱਲ ਆਪਾਂ ਰੋਜ਼ ਨਿੱਤ ਪੜ੍ਹਦੇ ਹਾਂ ਤੇ ਬਹਾਨੇਬਾਜ਼ੀ ਵਿੱਚ ਕਈ ਵਾਰ ਇਹ ਵੀ ਕਹਿ ਦਿੰਦੇ ਹਾਂ, ਖਾਓ ਪੀਓ ਮੌਜਾਂ ਕਰੋ। ਮਹਾਰਾਜ ਕਹਿੰਦੇ ਨੇ ਹਸੰਦੇ ਹਾਂ, ਖੇਲਦੇ ਹਾਂ, ਪਹਿਨਦੇ ਹਾਂ, ਖਾਵਦੇ ਹਾਂ, ਵਿੱਚ ਹੋਵੇ ਮੁਕਤ। ਬਹੁਤ ਹੁਜਤਬਾਜ਼ਾਂ ਨੇ ਇਹ ਗੱਲ ਵੀ ਕਹੀ, ਕਹਿੰਦੇ ਜੀ ਮਹਾਰਾਜ ਕਹਿੰਦੇ ਨੇ ਖਾਓ ਪੀਓ ਹੱਸੋ ਖੇਡੋ ਆਪੇ ਮੁਕਤੀ ਹੋ ਜਾਏ, ਲੇਕਿਨ ਉਹ ਪਹਿਲੀ ਤੁਕ ਕਿੰਨੇ ਪੜ੍ਹਨੀ, ਮੂਲ ਕਿੰਨੇ ਪੜ੍ਹਨਾ? ਮਹਾਰਾਜ ਕਹਿੰਦੇ ਨੇ ਨਾਨਕ ਸਤਿਗੁਰ ਭੇਟੇ ਹੈ, ਗੁਰੂ ਨਾਲ ਗੱਲ, ਗੁਰੂ ਨਾਲ ਸਾਂਝ ਹੋਵੇ ਤੇ ਨਾਲੇ ਫਿਰ ਗੁਰੂ ਦੇ ਅਨਸਾਰੀ ਹੋ ਕੇ ਪੂਰੀ ਹੋਵੇ ਜੁਗਤ। ਤੇ ਹੁਣ ਗੁਰੂ ਦੇ ਨਾਲ ਸਾਂਝ ਪਾ ਕੇ, ਗੁਰੂ ਦੀ ਗੱਲ ਸੁਣ ਕੇ ਪੂਰੀ ਜੁਗਤ ਕੀ ਹੋਵੇਗੀ? ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਚੌਂਕੜਾ ਮਾਰ ਕੇ ਨਾਮ ਜਪਣਾ, ਨਿਤਨੇਮ ਕਰਨਾ, ਸਤਸੰਗਤ ਵਿਚ ਆਉਣਾ, ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਸਿੱਖੀ ਦੀਆਂ ਨਿਸ਼ਾਨੀਆਂ ਲਿਖੀਆਂ, ਜੋ ਸਾਹਿਬਾਂ ਨੇ, ਸਾਹਿਬ ਗੁਰੂ ਰਾਮਦਾਸ ਸਾਹਿਬ ਨੇ ਪਾਵਨ ਬਾਣੀ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉਠਾ, ਉਹ ਜੇ ਤਾਂ ਉਹ ਜੁਗਤ ਧਾਰਨ ਕਰ ਲਈ ਤੇ ਫਿਰ ਤਾਂ ਤੇਰੀ ਹੱਸਦੇ ਆ, ਖੇਲਦੇ ਆ, ਪਹਿਨਦੇ ਆ, ਖਾਵਦੇ ਆ, ਵਿੱਚੇ ਹੋਵੇ ਮੁਕਤ, ਨਹੀਂ ਤਾਂ ਕਿਵੇਂ ਹੋ ਜਾਵੇ? ਹੱਸਣ ਖੇਡਣ ਨੂੰ ਤਾਂ ਜੀ ਕਰਦਾ, ਗੁਰੂ ਕੀ ਜੁਗਤ ਤੋਂ ਭੱਜੇਗਾ ਤੇ ਗੱਲ ਕਿਵੇਂ ਬਣੇ? ਮਹਾਰਾਜ ਕਹਿੰਦੇ ਨੇ ਤਿਨਕਾ ਖਾਧਾ ਪਹਿਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਜ। ਉਹਦਾ ਖਾਣਾ ਪੀਣਾ ਪਹਿਰਨਾ ਹੱਸਣਾ ਖੇਡਣਾ ਸਾਰਾ ਕੁਝ ਪਵਿੱਤਰ ਹੈ ਜਿਹੜੇ ਨਾਲ ਨਾਲ ਵਾਹਿਗੁਰੂ ਦੇ ਨਾਮ ਨਾਲ ਰੱਤੇ ਲੋਕ, ਨਾਮ ਜਪਣ ਵਾਲੇ ਲੋਕਾਂ ਦਾ ਇਹ ਸਾਰਾ ਕੁਝ ਸਫਲ ਹੈ। ਪਰ ਜਿਹੜੇ ਟੁੱਟੇ ਹੋਏ ਨੇ ਤੇਰੇ ਪਾਸਿਓ, ਮਹਾਰਾਜ ਕਹਿੰਦੇ ਖਾਣਾ ਪੀਣਾ ਹੱਸਣਾ ਬਾਦ ਜਬ ਲਗ ਹਿਰਦੇ ਨਾ ਆਵੇ ਯਾਰ, ਜੇ ਵਾਹਿਗੁਰੂ ਚੇਤੇ ਨਹੀਂ ਤੇ ਇਹ ਸਾਰਾ ਕੁਝ ਜਿਹੜਾ ਬੇਕਾਰ ਹੋ ਜਾਏਗਾ, ਬੋਝ ਬਣ ਜਾਏਗਾ। ਪਰ ਇਹਦੀ ਇੱਕ ਜ਼ਿੰਮੇਵਾਰੀ ਹੈ ਸਾਡੇ ਤੇ, ਅਸੀਂ ਜੋ ਕੁਝ ਖਾਂਦੇ ਪੀਂਦੇ ਪਹਿਨਦੇ ਪਏ ਹਾਂ ਇਹ ਸਫਲਾ ਕਰਦੇ ਹਾਂ ਕਿ ਨਹੀਂ? ਗੁਰੂ ਕੀ ਦਾਤ ਹੈ ਜੀਵਨ, ਪ੍ਰਭੂ ਦੀ ਦਾਤ ਹੈ ਜੀਵਨ, ਸਫਲਾ ਕਰ ਰਹੇ ਹਾਂ ਕਿ ਜੀਵਨ ਦੇ ਸਵਾਸਾਂ ਦੀ ਪੂੰਜੀ ਲੁੱਟ ਰਹੀ? ਕਿਤੇ ਸੱਪ ਦੀ ਤਪਦੀ ਸੜਦੀ ਆਰਜਾ ਵਾਂਗੂ ਅਸੀਂ ਜੀਵਨ ਦਾ ਬੋਝ ਤਾਂ ਨਹੀਂ ਧੋ ਰਹੇ? ਫਿਰ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਆਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ। ਇਸ ਤਰ੍ਹਾਂ ਹਾਰ ਕੇ ਤਾਂ ਨਾ ਤੁਰ ਜਾਣਾ ਹੋਵੇਗਾ। ਮਹਾਰਾਜ ਕਹਿੰਦੇ ਨੇ ਨਹੀਂ, ਕੁਝ ਹੋਣਾ ਹੈ, ਕੁਝ ਰੇਣ ਹੋਣਾ ਹੈ, ਕੁਝ ਪਾਉਣਾ ਹੈ, ਕੁਝ ਲੱਭਣਾ ਹੈ ਤੇ ਕੁਝ ਕਰਕੇ ਲੱਭਣਾ। ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਸੰਸਾਰ ਦੇ ਆਮ ਲੋਕ ਕਰ ਰਹੇ ਨੇ, ਕਛੂ ਨਾ ਸਮਝੇ ਕਭੂ ਨਾ ਸਮਝੇ ਅਗਿਆਨ ਗਵਾਰਾ, ਬੌਰ ਬੌਰ ਲੱਭਦੇ ਹੋ ਜੰਜਾਰਾ, ਜੰਜਾਲਾ ਵਿੱਚ ਜਾਣ ਜਾਣ ਕੇ ਪੈਰ ਪਾਉਂਦਾ। ਤਿੱਖੇ ਨਾਦ ਕਰਨ ਸੁਣ ਧੀਨਾ, ਹਰ ਜਾ ਸੁਣਤ ਆਲਸ ਮਨ ਕੀਨਾ। ਬਾਗਾਂ ਵਾਲੇ ਨੇ ਜਿਨ੍ਹਾਂ ਨੂੰ ਬਾਣੀ ਮਿੱਠੀ ਲੱਗਦੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਿੱਖ ਬੈਠੇ ਨੇ। ਇੱਕ ਪ੍ਰੇਮੀ ਨੇ ਸਵਾਲ ਕੀਤਾ ਸੀ, ਕਹਿਣ ਲੱਗਾ ਮਹਾਰਾਜ
दिन चढ़दा है ओदियां कुछ निशानियां ने। जीव जंतु बोलन लग पैंदे ने, पता लगता है दिन जान पे है। सूरज चढ़न वाला हो गया, दिन आ रहे है, रात खत्म हो गई है, समा बदल रहे है। मोर बोलते ने पता लगता है बदल आ गए है। कोयला बोलदिया ने पता लगता है सावन आ गया है। पपीए बोलते ने पता लगता है हार तप रहे है। बादशाह जिसने फुल खिड़ते ने पौरिया दिया गुजारा ऐलान कर दिया ने बहार आ गई। महाराज प्रकृति जागदी है, संसार तब्दीलियां वापर दिया ने, ते पता लगता है ओदा ऐलान होता है। ते सिख विच बंदे विच प्रकृति प्रवृत्ति आवे, एदे अंदर कोई तब्दीली आवे, एदे अंदर कोई क्रांति जागे, मनुख दे अंदर कोई होशमंदी आवे, एदी भी कोई निशानी है। बंदे का पता लग सकता है, मनुख दे मन विच कोई जागृत आवे, एदी भी कोई निशानी है। ते महाराज पंचम पातशाह कहंदे ने, भाई संतोख सिंह जी लिखते ने, महाराज पंचम पातशाह कहंदे ने, सिखो बड़ी सुधारण जी गल है, मृद लाग गए मन गुर की बाणी, मन जागण की है निशान। जिस दिन तुहाडे मन नूं गुरु की बाणी मिठी लगन लग पवे, समझ लेना मन जाग। जिवें सारे कुछ दी तब्दीलियां च असीं कुछ ना कुछ संकेत लभने आ, कुछ ना कुछ इशारे लभ लैने आ, कोई इशारा हो गया पता लग गया कोई तब्दीली आई। इस तरह मन जागण दी ये निशानी है कि बाणी मिठी लगे, कीर्तन मिठा लगे। ते जे इत्थे आके मन ना लगे, समझ लेना मन विच कठोरता है। और महाराज कहंदे ने, जिनके चित कठोर है से बहे ना सतगुर पास, अबल तां आउंदे ही नहीं, फुर्सत ही नहीं, कहंदे ने वक्त नहीं मिलता। हालांकि वक्त बड़ा है, खिमा करना युग केड़ा सी। बजुर्गां ने वेखिया जदों गड्डियां ते सफर करदे सी, अज हवाई जहाजां दे सफर, उदों हत्थी काम हुंदे सी, अज मशीनां नाल काम हुंदे, महीनियां दे काम घंटियां ते आ गए। आ बीबियां कपड़े सीन बहिंदियां सन महीना महीना ला के, ते इक त्रियौर बनदा सी। आ दो तीन कपड़े सीदियां महीना महीना हथ दियां सूईयां नाल, अज सीते सताए मिल गए। समा तां बड़ा बचना चाहिए सी। पक्कियां पकाईयां रोटियां, पिसे पिसाए आटे, घर विच पानी, घर विच बालन, हर एक चीज की इन्नी सहूलत, बिजली दे बटना ने सारे कमां नूं कितना आसान कर दिता। ते बंदिया तेरा वक्त किधर गया, तेरा समा किधर गया? तू ए नहीं कह सकदा मेरे कोल समा नहीं, ए कह लै कि तेरे कोल होश नहीं, समा समा नहीं, ए तां कह सकने आ, ए ना कहीं मेरे कोल समा नहीं, ए गलत बहाना होगा किसे मनना नहीं। नीयत ना होगी, जिन्हां की नीयत होगी ना, उन्हां नूं गुरु की बाणी मिठी लगेगी, ता के आउणगे ते सुणनगे। ते जदों गुरु के चरणां विच मन टिक जावे, समझ लैणा मन विच कोई जागृति कोई तब्दीली आ रही, ते जिन्हां नूं नहीं पई आउंदी, महाराज कहंदे ने, जिनके चित कठोर है से बहे ना सतगुर पास, वो गुरु के नेड़े बैठा ही नहीं जांदा उहनां कोल। ते जे कदे फस जाण आ जाण, फसे ही कहना चाहीदा, जे आ जाण ते फिर वो पासे मार दे वक्त कटदे ने, ओए वल छल कर झत कट दे, फिर जाए बहन कुल, क्योंकि उथे सच वरतदा। कुड़ियारा चित उदास, ओए वल छल कर झत कट दे, फिर जाए बहन कुड़ियारा पास, विच सजे कूड़ ना कढ़ी, मन वेखो कर निरदास। ते जे मन ना लगे बाणी विच, समझ लेना मन कठोर है, इनू नरम करना है, इनू किसे तरीके नाल बलबला के लियाउणा है गुरु की बाणी विच। पिखे नाद करन सुन पीना, हर जा सुनत आलस मन कीना, दिष्ट नाही रे पेखत अंधे, चोट जाए झूठे सब तंदे, अरदास करिए कहो नानक प्रभु बख्श करी जाए, कर कृपा मुझे साध संग दी जाए।

ਮਹਾਰਾਜ ਕਹਿੰਦੇ ਨੇ ਤਪਦਾ ਸੜਦਾ ਵੇਖਿਆ ਸੰਸਾਰ, ਕਿਸੇ ਨੂੰ ਚੈਨ ਨੀ, ਕਿਸੇ ਨੂੰ ਸ਼ਾਂਤੀ ਨੀ। ਇਸ ਕਰਕੇ ਜੀਵਨ ਪਦ ਨਿਰਵਾਣ ਇੱਕੋ ਸਿਮਰੀਏ, ਨਾ ਸਿਮਰੀਏ ਤਾਂ ਡਿੱਠਾ ਸਭ ਸੰਸਾਰ, ਤੂੰ ਸੁਖ ਨਾ ਨਾਮ ਬਿਨ, ਕਿਉਂਕਿ ਦੂਜੀ ਨਾ ਹੀ ਜਾਏ ਕਿਨ ਬਿਦ ਧੀਰੀਏ, ਹੋਰ ਕੋਈ ਤਰੀਕਾ ਹੀ ਨੀ ਧੀਰਜ ਆਉਣ ਦਾ, ਸ਼ਾਂਤੀ ਆਉਣ ਦਾ। ਇਹ ਵੀ ਦੱਸਦੇ ਨੇ ਕਿ ਨਾਮ ਨਾ ਜਪਿਆ ਜੀਵਨ ਐਵੇਂ ਤੁਰ ਜਾਏਗਾ, ਤਨ ਤਨ ਹੋਸੀ ਛਾਰ, ਜਾਣੇ ਕੋਏ ਜਾਣ ਤੇ ਜਿਹੜੇ ਪਾਸੇ ਲੱਗਾ ਹੈ, ਰੰਗ ਰੂਪ ਰਸ ਬਾਦ ਕੇ ਕਰੇ ਪ੍ਰਾਣੀਆਂ, ਤੇ ਜਿਹੜਾ ਭੁਲਿਆ ਰਹਿ ਗਿਆ ਇਸ ਪਾਸੇ ਉਹਨੂੰ ਸ਼ਾਂਤੀ ਨਹੀਂ, ਜਿਸ ਭੁਲਾਏ ਆਪ ਤਿਸ ਕੱਲ ਨੀ ਜਾਣੀਆਂ। ਭਾਗਾਂ ਵਾਲੇ ਨੇ ਰੰਗ ਰਤੇ ਨਿਰਵਾਣ।

ਕਈ ਵਾਰੀ ਮਨੁੱਖ ਮੇਰੇ ਗੁਰਸਿੱਖ ਵੀਰ ਭਰਾ ਇਹ ਕੁਐਸਚਨ ਕਰ ਬੈਠਦੇ ਨੇ, ਸਵਾਲ ਕਰ ਬੈਠਦੇ ਨੇ ਕਿ ਗੁਰੂ ਬੋਲਦਾ ਨਹੀਂ। ਆਪਾਂ ਇਹ ਵੇਖਣਾ ਇਹ ਆਵਾਜ਼ ਕਿੱਥੋਂ ਆ ਰਹੀ ਹੈ, ਕਿਸ ਦੀ ਆਵਾਜ਼ ਹੈ? ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਵਾਜ਼ ਦੇ ਰਹੇ ਨੇ, ਅੰਨ ਕਾਹੇ ਰਾਤੜਿਆ ਵਾਟ ਦੁਹੇਲੀ ਰਾਮ। ਐ ਮਨੁੱਖ ਭੈੜੇ ਰਸਤਿਆਂ ਤੇ ਕਿਉਂ ਰੱਤਿਆ ਹੋਇਆ, ਕਿਉਂ ਉਹਨਾਂ ਤੇ ਚੱਲਿਆ? ਗਲਤ ਰਸਤਿਆਂ ਤੇ ਚੱਲਣ ਦਾ ਨਤੀਜਾ ਵੀ ਗਲਤ ਹੋਣਾ। ਪਾਪ ਕਮਾਉਂਦੇ ਆ ਤੇਰਾ ਕੋਈ

ਜੀਵਨ ਵਿਚ ਨਾਮ ਤੋਂ ਬਿਨਾਂ ਜੋ ਕੁਝ ਵੀ ਚੱਲ ਰਿਹਾ ਮਹਾਰਾਜ ਨੇ ਤਾਂ ਤਰਕਾਰ ਪਾਈ ਉਸ ਭਗਤੀ ਤੋਂ ਟੁੱਟ ਕੇ ਭਜਨ ਤੋਂ ਟੁੱਟ ਕੇ ਨਾਮ ਤੋਂ ਬਿਹੂਣਾ ਜੀਵਨ ਇੱਕ ਸਜ਼ਾ ਹੈ ਮਨੁੱਖ ਇਸ ਤਰ੍ਹਾਂ ਜੀਵਨ ਦੇ ਇਸ ਬੋਝ ਨੂੰ ਢੋ ਰਿਹਾ ਜਿਸ ਤਰ੍ਹਾਂ ਮਜਬੂਰੀ ਹੋਵੇ ਬਲਕਿ ਨਾ ਕੇਵਲ ਇਸ ਜੀਵਨ ਨੂੰ ਢੋ ਰਿਹਾ ਬਲਕਿ ਅੱਗੇ ਵਾਸਤੇ ਵੀ ਐਸਾ ਹੋ ਰਿਹਾ ਕਿ ਇਹਦਾ ਆਉਣ ਜਾਣ ਚੱਕਰ ਕਬੀਰ ਜੀ ਨੇ ਬੜੀ ਖੂਬਸੂਰਤ ਗੱਲ ਕਹੀ ਕਬੀਰ ਜੀ ਕਹਿੰਦੇ ਨੇ ਜੇ ਤੂੰ ਇਸ ਜੀਵਨ ਵਿਚ ਜੋ ਕਿ ਇਸ ਜੀਵਨ ਦਾ ਮਕਸਦ ਹੈ ਉਹ ਪੂਰਾ ਨਾ ਕੀਤਾ ਜਿਸ ਕੰਮ ਵਾਸਤੇ ਤੈਨੂੰ ਜੀਵਨ ਮਿਲਿਆ ਉਹ ਕੰਮ ਜੇ ਤੂੰ ਨਾ ਕੀਤਾ ਪਤਾ ਨੀ ਤੈਨੂੰ ਕਿੰਨੀ ਵਾਰੀ ਆਉਣਾ ਭ੍ਰਮਤ ਫਿਰਤ ਤੇਲਕ ਕੇ ਕੱਪ ਜਿਉ ਜਿਵੇਂ ਕਹਿੰਦੇ ਨੇ ਤੇਲੀ ਦਾ ਬਲਦ ਇੱਕ ਚੱਕਰ ਚ ਪਿਆ ਰਹਿੰਦਾ ਕੋਹਲੂ ਦੇ ਆਲੇ ਦੁਆਲੇ ਦਾ ਚੱਕਰ ਬਣਿਆ ਰਹਿੰਦਾ ਇਸ ਤਰ੍ਹਾਂ ਸ੍ਰਿਸ਼ਟੀ ਵਿਚ ਮਹਾਰਾਜ ਕਹਿੰਦੇ ਨੇ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ੂ ਢੋਰ ਜਿਸ ਬੰਦੇ ਨੇ ਆਪਣੀ ਔਕਾਤ ਨੂੰ ਆਪਣੀ ਹਸਤੀ ਨੂੰ ਆਪਣੇ ਆਪ ਨੂੰ ਕਦੇ ਵਾਚਣ ਦਾ ਯਤਨ ਨਹੀਂ ਕੀਤਾ ਆਪਣੇ ਆਪ ਤੇ ਕਦੇ ਸਵਾਲ ਨਹੀਂ ਕੀਤਾ ਮੈਂ ਕਾਹਦੇ ਵਾਸਤੇ ਹਾਂ ਮੈਨੂੰ ਕਿਸ ਵਾਸਤੇ ਭੇਜਿਆ ਗਿਆ ਕਦੇ ਖਿਆਲ ਕੀਤਾ ਹੈ ਕੋਈ ਜਾਨਵਰ ਇੰਨਾ ਦਿਮਾਗ ਨਹੀਂ ਰੱਖਦਾ ਕਿ ਉਹ ਆਪਣੇ ਆਪ ਤੇ ਸਵਾਲ ਕਰ ਸਕੇ ਉਹਦੇ ਕੋਲ ਇੰਨੀ ਸੁਰਤ ਨਹੀਂ ਕਿ ਆਪਣੇ ਆਪ ਤੇ ਸਵਾਲ ਕਰ ਸਕੇ ਜੀਵ ਜੰਤੂ ਜਾਨਵਰ ਜਿਤਨੇ ਵੀ ਪਸ਼ੂ ਨੇ ਉਹਨਾਂ ਦੇ ਜੀਵਨ ਦਾ ਮਕਸਦ ਕਿਤਨਾ ਕੁ ਹੈ ਸਿਰਫ ਇਤਨਾ ਕਿ ਉਹ ਸਾਹ ਲੈਂਦੇ ਨੇ ਜੀਂਦੇ ਨੇ ਘਰ ਬਣਾਉਂਦੇ ਨੇ ਉਹਨਾਂ ਦੇ ਬਾਲ ਬੱਚੇ ਹੁੰਦੇ ਨੇ ਉਹਨਾਂ ਬਾਲ ਬੱਚਿਆਂ ਦੀ ਪਾਲਣਾ ਦੇ ਵਿਚ ਉਹ ਆਪਣੀ ਜ਼ਿੰਦਗੀ ਲਾ ਦਿੰਦੇ ਨੇ ਪਰਵਾਹ ਨਹੀਂ ਕਰਦੇ ਕਈ ਐਸੇ ਜਾਨਵਰ ਵੀ ਦੇਖਣ ਵਿਚ ਆਏ ਨੇ ਜਿਹੜੇ ਆਪਣੇ ਸਰੀਰ ਦੇ ਖੰਭ ਤੋੜ ਤੋੜ ਕੇ ਆਪਣੇ ਬੱਚਿਆਂ ਦਾ ਆਲਣਾ ਬਣਾਉਂਦੇ ਆਪਣੇ ਸਰੀਰ ਦੇ ਖੰਭ ਖਿੱਚ ਖਿੱਚ ਕੇ ਬੱਚਿਆਂ ਦਾ ਆਲਣਾ ਬਣਾਉਂਦੇ ਬੱਚਿਆਂ ਦੇ ਸੁੱਖ ਵਾਸਤੇ ਆਪਣੇ ਸਰੀਰ ਤੇ ਤਕੜਾ ਦੁੱਖ ਲੈਂਦੇ ਔਰ ਇੱਕ ਮੱਖੀ ਐਸੀ ਵੀ ਦੇਖਣ ਵਿਚ ਆਈ ਹੈ ਤਕਰੀਬਨ ਭੌਂਰੇ ਜਿੱਡੀ ਜਿਸ ਦੀ ਔਲਾਦ ਜੋ ਜਿਸ ਦੀ ਸੰਤਾਨ ਜਿਸ ਦਾ ਬੱਚਾ ਉਸ ਦੇ ਸਰੀਰ ਦੇ ਵਿਚੋਂ ਜਦ ਨਿਕਲਦਾ ਹੈ ਤੇ ਉਸੇ ਨੂੰ ਖਾ ਕੇ ਬਣਦਾ ਉਹਦੇ ਸਰੀਰ ਦੇ ਵਿਚੋਂ ਉਹਦਾ ਬੱਚਾ ਨਿਕਲਦਾ ਉਹਦੇ ਸਰੀਰ ਦਾ ਮਾਦਾ ਖਾ ਕੇ ਉਹ ਮਰ ਜਾਂਦੀ ਮੱਖੀ ਮਰ ਜਾਂਦੀ ਉਹਦਾ ਬੱਚਾ ਉਸੇ ਦੇ ਸਰੀਰ ਦੇ ਅੰਦਰ ਦਾ ਮਾਦਾ ਖਾ ਕੇ ਉਹਦੇ ਸਰੀਰ ਦੇ ਉੱਪਰ ਬੈਠਾ ਪਲਦਾ ਫਿਰ ਉੱਡ ਜਾਂਦਾ ਤੇ ਜੇ ਬੰਦਾ ਸਮਝੇ ਨਾ ਕਿ ਸਵਾਸ ਲੈਣਾ ਸੌ ਜਾਣਾ ਖਾ ਕੇ ਪੈ ਰਹਿਣਾ ਔਲਾਦ ਹੋ ਜਾਣੀ ਤੇ ਉਸ ਔਲਾਦ ਦੀ ਬੜੀ ਸੰਭਾਲ ਹੋ ਜਾਣੀ ਤੂੰ ਬਹੁਤ ਉਚੇਚਾ ਕੰਮ ਕਰ ਲਿਆ ਕੁਝ ਨਹੀਂ ਇਹ ਤਾਂ ਜਾਨਵਰਾਂ ਵਾਲਾ ਕੰਮ ਉਹਨੇ ਆਲਣਾ ਬਣਾ ਲਿਆ ਤੂੰ ਘਰ ਬਣਾ ਲਿਆ ਉਹਨੇ ਕੋਈ ਖੁੱਡ ਘੁਰਨਾ ਬਣਾ ਲਿਆ ਤੂੰ ਕੋਈ ਮਹਿਲ ਬਣਾ ਲਿਆ ਕੋਈ ਵੱਖਰੀ ਗੱਲ ਨਹੀਂ ਗੱਲ ਸਿਰਫ ਇੰਨੀ ਹੈ ਕਿ ਉਹ ਜਿਤਨੀਆਂ ਜੂਨਾਂ ਨੇ ਉਹ ਸਾਰੀਆਂ ਸਿਰ ਝੁਕਾ ਕੇ ਚੱਲਣ ਵਾਲੀਆਂ ਕੇਵਲ ਮਨੁੱਖ ਸਿਰ ਉਠਾ ਕੇ ਚੱਲਣ ਵਾਲੀ ਜੂਨ ਇਹ ਸਿੱਧਾ ਤੁਰਨ ਵਾਲਾ ਇਹਦਾ ਦਿਮਾਗ ਉੱਪਰ ਨੂੰ ਹੈ ਸਿਰ ਉੱਪਰ ਨੂੰ ਹੈ ਇਸੇ ਕਰਕੇ ਇੱਕ ਉੱਚੀ ਗੱਲ ਕਰਦਾ ਹੈ ਇੱਕ ਨਵੀਂ ਗੱਲ ਕਰਦਾ ਹੈ ਔਰ ਜੁਗਾਂ ਪਹਿਲਾਂ ਜਦ ਤੋਂ ਮਨੁੱਖ ਨੇ ਇਸ ਧਰਤੀ ਦੇ ਉੱਤੇ ਆਪਣਾ ਵਜੂਦ ਮਹਿਸੂਸ ਕੀਤਾ ਹੈ ਉਦੋਂ ਤੋਂ ਇਹਦੇ ਅੰਦਰ ਇੱਕ ਸਵਾਲ ਉੱਠਿਆ ਹੈ ਕਿ ਇਹਨਾਂ ਜਾਨਵਰਾਂ ਨਾਲੋਂ ਇਹਨਾਂ ਆਮ ਜੀਵ ਜੰਤੂਆਂ ਨਾਲੋਂ ਮੈਂ ਵੱਖਰਾ ਮੇਰੇ ਹੱਥਾਂ ਚ ਕੁਸ਼ਲਤਾ ਹੈ ਮੇਰੇ ਨੇਤਰਾਂ ਚ ਪਛਾਣ ਹੈ ਮੇਰੇ ਕੰਨਾਂ ਵਿਚ ਸੋਝੀ ਹੈ ਮੈਨੂੰ ਛੋਹ ਕੇ ਪ੍ਰਤੀਤ ਕਰਨ ਦੀ ਸਮਝ ਹੈ ਮੈਂ ਸੁਣ ਕੇ ਮਹਿਸੂਸ ਕਰ ਸਕਦਾ ਜਦਕਿ ਆਮ ਜਾਨਵਰ ਇੱਕ ਇੱਕ ਗੁਣ ਲੈ ਕੇ ਬੈਠੇ ਹੋਣਗੇ ਕੰਨ ਸਭ ਜਾਨਵਰਾਂ ਦੇ ਨੇ ਲੇਕਿਨ ਸਭ ਜਾਨਵਰਾਂ ਦੇ ਕੰਨ ਇੰਨਾ ਕੰਮ ਨਹੀਂ ਕਰਦੇ ਜਿੰਨਾ ਬੰਦੇ ਦੇ ਕੰਨ ਕੰਮ ਕਰਦੇ ਤੇ ਜੇ ਕਿਸੇ ਜਾਨਵਰ ਦੇ ਕੇਵਲ ਕੰਨ ਬਹੁਤ ਕੰਮ ਕਰਦੇ ਨੇ ਤਾਂ ਉਹਦਾ ਨੱਕ ਨਹੀਂ ਕੰਮ ਕਰਦਾ ਚਮਗਿੱਦੜ ਦੇ ਕੰਨ ਬੜੇ ਕੰਮ ਕਰਦੇ ਨੇ ਕੁੱਤੇ ਦਾ ਨੱਕ ਬੜਾ ਕੰਮ ਕਰਦਾ ਚੀਲ ਦੀਆਂ ਅੱਖਾਂ ਬੜਾ ਕੰਮ ਕਰਦੀਆਂ ਨੇ ਲੇਕਿਨ ਬੰਦੇ ਦਾ ਇਹ ਸਾਰਾ ਕੁਝ ਬੜਾ ਸਖ਼ਤ ਕੰਮ ਕਰਦਾ ਬੜਾ ਜ਼ਬਰਦਸਤ ਕੰਮ ਦਾ ਹੈ ਬੜਾ ਸੂਝ ਵਾਲਾ ਹੈ ਔਰ ਇਹ ਸਾਰਿਆਂ ਤੱਤਾਂ ਨੇ ਮਿਲ ਕੇ ਸਾਰਿਆਂ ਇੰਦਰਾਂ ਨੇ ਮਿਲ ਕੇ ਮਨੁੱਖ ਨੂੰ ਵਿਸ਼ੇਸ਼ ਬਣਾ ਦਿੱਤਾ ਇਸ ਵਿਸ਼ੇਸ਼ ਮਨੁੱਖ ਨੇ ਆਪਣੇ ਆਪ ਤੇ ਸਵਾਲ ਕੀਤਾ ਮੈਂ ਕਾਹਦੇ ਲਈ ਔਰ ਜੁਗਾਂ ਤੋਂ ਇਹ ਸਵਾਲ ਕਰਦਾ ਆਇਆ ਮੁੜ ਮੁੜ ਕੇ ਇਹਨੂੰ ਜਵਾਬ ਮਿਲਦਾ ਰਿਹਾ ਇੱਕ ਗੱਲ ਬੜੀ ਖੂਬਸੂਰਤ ਵਿਚਾਰਕ ਨੇ ਕਹੀ ਉਹ ਕਹਿੰਦਾ ਨਿਰੰਕਾਰ ਨੇ ਬੜਾ ਕੁਝ ਰਚਿਆ ਲੱਖ 84 ਜੋਨ ਸਬਾਈ ਮਾਨਸ ਕੋ ਪ੍ਰਭ ਦੀਵਣੇ
ਮਾਲਕ ਨਿਰੰਕਾਰ ਨੇ ਸਭ ਕੁਝ ਰਚਿਆ ਤੇ ਸਾਰੇ ਰਚਨਾ ਦਾ ਸਿਖਰ ਜੋ ਹੈ ਉਹ ਮਨੁੱਖ ਹੈ। ਵਾਹਿਗੁਰੂ ਦੀ ਸਾਰੀ ਰਚਨਾ ਦਾ ਕਲਾਈਮੈਕਸ ਮਨੁੱਖ ਹੈ, ਸਭ ਤੋਂ ਵਧੀਆ ਰਚਨਾ ਉਹਦੀ ਮਨੁੱਖ ਹੈ। ਹੁਣ ਮਨੁੱਖ ਵੀ ਬੜਾ ਕੁਝ ਰਚ ਰਿਹਾ, ਸਧਾਰਨ ਡੰਡੇ ਤੋਂ ਸ਼ੁਰੂ ਹੋ ਕੇ, ਯੰਤਰਾਂ ਤੋਂ ਸ਼ੁਰੂ ਹੋ ਕੇ, ਅੱਜ ਇਹਦੇ ਕੰਪਿਊਟਰ ਇਸ ਨੂੰ ਆਪ ਨੂੰ ਹੈਰਾਨ ਕਰੀ ਜਾ ਰਹੇ। ਬੰਦੇ ਨੇ ਬੜਾ ਕੁਝ ਰਚਿਆ ਲੇਕਿਨ ਬੰਦਾ ਸੰਤੁਸ਼ਟ ਕੋਈ ਨਹੀਂ, ਕਿਉਂਕਿ ਇਹਨੇ ਜੋ ਕੁਝ ਰਚਨਾ ਹੈ, ਜੋ ਇਹਦੀ ਰਚਨਾ ਦਾ ਸਿਖਰ ਹੈ ਉਹ ਇਹ ਹੈ ਕਿ ਇਹ ਜਿਸਨੇ ਇਹਨੂੰ ਰਚਿਆ ਉਹਨੂੰ ਲੱਭ ਲੈ, ਉਹਨੂੰ ਜਾਣ ਲੈ। ਜੇ ਉਹਨੂੰ ਨਹੀਂ ਜਾਣ ਸਕਦਾ ਤੇ ਆਪਣੇ ਆਪ ਨੂੰ ਜਾਣ ਲਵੇ ਕਿ ਮੈਂ ਕੀ ਹਾਂ ਤੇ ਕਾਹਦੇ ਲਈ। ਇਹ ਸਵਾਲ ਬੜੇ ਚਿਰ ਦਾ ਚੱਲਿਆ, ਜਦ ਜਦ ਕਿਸੇ ਨੂੰ ਇਹ ਜਵਾਬ ਆਉੜਿਆ ਕਿ ਮੇਰੀ ਹੋਂਦ ਕਾਹਦੇ ਲਈ ਹੈ, ਇੱਕ ਨਵੇਂ ਧਰਮ ਨੇ ਜਨਮ ਲਿਆ। ਜਦ ਵੀ ਕਿਸੇ ਨੂੰ ਇਸ ਸਵਾਲ ਦਾ ਜਵਾਬ ਮਿਲਿਆ ਕਿ ਮਨੁੱਖਾ ਜੀਵਨ ਕਾਹਦੇ ਲਈ, ਇੱਕ ਨਵੇਂ ਧਰਮ ਦਾ ਜਨਮ ਹੋਇਆ। ਉਸ ਧਰਮ ਦੇ ਅਨੁਸਾਰੀ ਵੀ ਲੋਕ ਹੋਏ ਨੇ, ਕਿਉਂਕਿ ਉਹਦੇ ਧਰਮ ਦੇ ਅਨੁਸਾਰੀ ਹੋ ਕੇ ਲੋਕਾਂ ਨੂੰ ਆਪਣਾ ਜੀਵਨ ਸਕਾਰਥਾ ਹੁੰਦਾ ਜਾ ਰਿਹਾ। ਸਮਾਂ ਪਾ ਕੇ ਲੋਕਾਂ ਨੇ ਧਰਮਾਂ ਨੂੰ ਕੇਵਲ ਕਰਮ ਕਾਂਡ ਬਣਾ ਦਿੱਤਾ, ਧਰਮ ਪੇਹੇ ਹੁੰਦੇ ਚਲੇ ਗਏ, ਮੁੜ ਕੇ ਨਵਾਂ ਧਰਮ ਲੋੜ ਮਹਿਸੂਸ ਕੀਤੀ ਜਾਂਦੀ ਰਹੀ। ਧਰਮਾਂ ਦਾ ਜਨਮ ਹੁੰਦਾ ਰਿਹਾ, ਮਨੁੱਖ ਦੇ ਅੰਦਰ ਸਵਾਲ ਉੱਠਦਾ ਰਿਹਾ ਤੇ ਜਵਾਬ ਮੁੜ ਮੁੜ ਕੇ ਇਹੀ ਸੀ। ਧੰਨ ਗੁਰੂ ਨਾਨਕ ਦੇ ਸਦੀਵੀ ਧਰਮ ਦੇ ਵਿੱਚ ਵੀ ਇਹੀ ਜਵਾਬ ਹੈ, ਪ੍ਰਾਣੀ ਤੂੰ ਆਇਆ ਲਾਹ ਲੈਣ, ਤੇਰੀ ਜ਼ਿੰਦਗੀ ਦਾ ਤੂੰ ਮਕਸਦ ਹੈ। ਲੱਖ ਚੌਰਾਸੀ ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਗਾ। ਜੇ ਇਸ ਜੀਵਨ ਵਿੱਚ ਕੋਈ ਉਚੇਚੀ ਗੱਲ ਨਾ ਕੀਤੀ, ਸਿਰਜਣਹਾਰ ਨੂੰ ਨਾ ਪਛਾਣਿਆ, ਉਹਦੀ ਸਿਰਜਣਾ ਦੀ ਸਿਖਰ ਆਪਣੇ ਆਪ ਨੂੰ ਨਾ ਪਛਾਣਿਆ, ਤੇ ਫਿਰ ਉਹ ਭ੍ਰਮਤ ਫਿਰਤ ਤੇਲਕ ਕੇ ਕੱਪ ਜਿਓ ਗਤ ਬਿਨ ਰਹਿਣ ਵਿਹਾਈ ਹੈ। ਜ਼ਿੰਦਗੀ ਤਾਂ ਲੰਘ ਜਾਏਗੀ ਲੇਕਿਨ ਇਹ ਚੱਕਰ ਬਣਿਆ ਰਹਿ ਜਾਏਗਾ ਆਉਣ ਜਾਣ ਦਾ। ਕਬੀਰ ਜੀ ਦੀ ਜੀਵਨੀ ਵਿੱਚੋਂ ਇੱਕ ਸਾਖੀ ਮਿਲਦੀ ਹੈ, ਬੜੀ ਪ੍ਰਸਿੱਧ ਸਾਖੀ। ਕਬੀਰ ਜੀ ਨੇ ਬਾਹਰ ਫਿਰਦਿਆਂ ਇੱਕ ਬੈਲ ਵੇਖਿਆ ਸੀ, ਬੈਲ ਉਹ ਜਿਸ ਨੂੰ ਬਹੁਤ ਵਰਤਿਆ ਗਿਆ, ਵਰਤ ਵਰਤ ਕੇ ਮਾਰ ਮਾਰ ਕੇ ਉਹਦੇ ਕੋਲ ਪੂਰਾ ਕੰਮ ਲੈ ਕੇ ਜਿਸ ਵੇਲੇ ਉਹ ਬੋਝ ਬਣ ਗਿਆ ਤੇ ਉਹਨੂੰ ਘਰੋਂ ਕੱਢ ਦਿੱਤਾ ਗਿਆ। ਕਿਸੇ ਤੇਲੀ ਨੇ ਕੰਮ ਲਿਆ ਹੈ ਜਾਂ ਕਿਸੇ ਜ਼ਿਮੀਦਾਰ ਨੇ ਕੰਮ ਲਿਆ ਹੈ, ਕੰਮ ਲੈ ਕੇ ਜਿਸ ਵੇਲੇ ਬੁੱਢਾ ਹੋ ਗਿਆ ਉਹ ਸਰੀਰ ਕੰਮ ਦਾ ਨਹੀਂ ਰਹਿ ਗਿਆ, ਉਸ ਨੂੰ ਘਰੋਂ ਕੱਢ ਦਿੱਤਾ। ਦਿਵ ਦ੍ਰਿਸ਼ਟੀ ਵਾਲੇ ਬ੍ਰਹਮ ਗਿਆਨੀ ਕਬੀਰ ਜੀ ਨੇ ਗੌ ਨਾਲ ਉਸ ਨੂੰ ਵੇਖਿਆ, ਉਸ ਰੁਲਦੇ ਹੋਏ ਨੂੰ ਵੇਖਿਆ, ਤਰਸ ਨਾਲ ਭਰੇ ਮਨ ਨਾਲ ਗੌ ਨਾਲ ਵੇਖਿਆ ਤੇ ਪਛਾਣੇ, ਪਛਾਣ ਕੇ ਕਹਿੰਦੇ ਨੇ ਤੂੰ ਉਹੀ ਤਾਂ ਨਹੀਂ ਜਿਹਨੂੰ ਕਹਿੰਦੇ ਹੁੰਦੇ ਸਾਂ ਭਗਤਾ, ਆ ਜਾਇਆ ਕਰ ਕਿਤੇ ਸਤਸੰਗ ਵਿਚ, ਤੇ ਤੂੰ ਕਿਹਾ ਸੀ ਭਗਤ ਜੀ ਆ ਜਾਂਗਾ, ਜ਼ਰਾ ਕਾਕਾ ਛੋਟਾ ਏ ਅਜੇ, ਜ਼ਰਾ ਸਿਆਣਾ ਹੋ ਲਵੇ ਨਾ, ਕਿਤੇ ਇਧਰ ਉਧਰ ਛਾਲ ਮਾਰ ਕੇ ਡਿੱਗ ਕੇ ਲੱਤ ਬਾਹ ਨਾ ਪੜਾ ਦੇਵੇ, ਜ਼ਰਾ ਇਹਦਾ ਖਿਆਲ ਰੱਖਣਾ ਜ਼ਰੂਰੀ। ਇਸ ਤੋਂ ਵੀ ਪਿੱਛੇ ਆਪਣੀ ਜਵਾਨੀ ਵੇਲੇ ਤੂੰ ਇਹ ਕਰਦਾ ਰਿਹਾ, ਕੋਈ ਨੀ ਮੈਂ ਵਿਆਹ ਕਰਾ ਲਵਾਂ, ਮੈਂ ਆਇਆ ਕਰਾਂਗਾ, ਬਾਲ ਬੱਚੇਦਾਰ ਹੋ ਗਿਆ, ਬੱਚਿਆਂ ਦਾ ਖਿਆਲ ਪੈ ਗਿਆ, ਜ਼ਰਾ ਕੁ ਵੱਡਾ ਹੋ ਗਿਆ ਬੱਚਾ ਤੇ ਤੂੰ ਇਹੀ ਕਹਿੰਦਾ ਰਿਹਾ ਜੀ ਹੁਣ ਜ਼ਰਾ ਉਹਦੀ ਨਿਗਰਾਨੀ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਕਿਤੇ ਵਿਗੜ ਨਾ ਜਾਵੇ। ਜਿਸ ਵੇਲੇ ਜਵਾਨ ਹੋ ਗਿਆ ਤੁਸਾਂ ਕਿਹਾ ਭਗਤ ਜੀ ਹੁਣ ਤਾਂ ਜ਼ਰੂਰ ਆਇਆ ਕਰਾਂਗੇ ਕਾਕੇ ਦਾ ਵਿਆਹ ਕਰਨ ਲਈ, ਕਾਕਾ ਵੀ ਵਿਆਹਿਆ ਗਿਆ ਤੇ ਫਿਰ ਇਹ ਕਰੀਜਾਂ ਕਿ ਬਸ ਕੋਈ ਨੀ ਉਹ ਹੁਣ ਨਵਾਂ ਨਵਾਂ ਵਿਆਹਿਆ ਹੈ, ਉਹ ਆਪਣੇ ਮੌਜ ਮੇਲੇ ਵਿਚ ਆਏ ਥੋੜੇ ਦਿਨਾਂ ਨੂੰ ਆਪਣਾ ਕੰਮ ਕਾਰ ਸੰਭਾਲ ਲਵੇਗਾ ਤੇ ਫਿਰ ਮੈਂ ਆਉਣਾ ਹੀ ਕਰਨਾ, ਹੋਰ ਕਰਨਾ ਕੀ, ਤੁਹਾਡੇ ਕੋਲ ਹੀ ਆਉਣਾ ਹੋਰ ਕਿੱਥੇ ਜਾਣਾ। ਉਹ ਵੀ ਸਮਾਂ ਭਲਿਆ ਲੋਕਾਂ ਲੰਘ ਗਿਆ, ਫਿਰ ਇੱਕ ਐਸਾ ਸਮਾਂ ਵੀ ਆਇਆ ਮੁੜ ਕੇ ਤੈਨੂੰ ਕਿਹਾ ਭਗਤਾ ਹੁਣ ਤਾਂ ਆ ਜਾਇਆ ਕਰ, ਹੁਣ ਤਾਂ ਮੁੰਡਾ ਬਾਲ ਬੱਚੇਦਾਰ ਹੋ ਗਿਆ। ਕਹਿੰਦਾ ਜੀ ਕੀ ਕਰਾਂ, ਮੁੰਡਾ ਤਾਂ ਬਾਲ ਬੱਚੇਦਾਰ ਹੋ ਗਿਆ, ਉਹਦੇ ਬਾਲ ਬੱਚੇ ਹੁਣ ਮੈਨੂੰ ਨਹੀਂ ਛੱਡਦੇ, ਹੁਣ ਉਹਦੇ ਬਾਲ ਬੱਚੇ ਨਹੀਂ ਛੱਡਦੇ, ਪਹਿਲਾਂ ਆਪਣੇ ਬਾਲ ਬੱਚੇ ਫਿਰ ਮੁੰਡੇ ਦੇ ਬਾਲ ਬੱਚੇ, ਕਾਰੋਬਾਰ, ਇਹ ਸਾਰੇ ਝੰਜਟ ਚ ਜੀਵਨ ਲੰਘਦਾ ਲੰਘ ਗਿਆ। ਅਖੀਰ ਇੱਕ ਦਿਨ ਇਹ ਸਰੀਰ ਤੋਂ ਛੁੱਟੀ ਕਰ ਗਿਆ ਲੇਕਿਨ ਉਸ ਘਰ ਨੂੰ ਨਾ ਛੱਡ ਸਕਿਆ, ਉਹਦੇ ਚ ਬਿਰਤੀ ਪੈਂਦੀ ਨਹੀਂ। ਇਸ ਦੇ ਨਾਲ ਮਿਲਦੀਆਂ ਜੁਲਦੀਆਂ ਕਿਤਨੀਆਂ ਹੀ ਸਾਖੀਆਂ, ਕਹਿੰਦੇ ਨੇ ਇਸ ਘਰ ਨੂੰ ਕਦੇ ਕੁੱਤਾ ਬਣ ਕੇ ਚੰਬੜਿਆ, ਕਦੇ ਉਸ ਨਾਲੀ ਵਿਚ ਕੀੜਾ ਬਣ ਕੇ ਫਿਰਦਾ ਰਿਹਾ, ਕਦੇ ਉਸ ਘਰ ਦੀ ਰਖਵਾਲੀ ਵਿਚ ਨਾਗ ਬਣ ਕੇ ਫਿਰਦਾ ਰਿਹਾ, ਕਦੇ ਉਸ ਘਰ ਦਾ ਬੋਝ ਢੋਣ ਵਾਸਤੇ ਖੋਤਾ ਬਣ ਕੇ ਫਿਰਦਾ ਰਿਹਾ, ਉਸ ਘਰ ਨੂੰ ਨਹੀਂ ਛੱਡ ਸਕਿਆ, ਉਸ ਘਰ ਦਾ ਮੋਹ ਨਹੀਂ ਛੱਡ ਸਕਿਆ, ਮਰ ਗਿਆ, ਜੂਨਾ ਚ ਪੈਂਦਾ ਰਿਹਾ, ਜੂਨਾ ਚ ਭਟਕਦਾ ਰਿਹਾ। ਕਬੀਰ ਜੀ ਪਛਾਣਦੇ ਨੇ, ਕਹਿੰਦੇ ਨੇ ਤੂੰ ਉਹੀ ਤਾਂ ਨਹੀਂ, ਤੂੰ ਉਹੀ ਜਾਪਣਾ ਜਿਸ ਨੂੰ ਕਹਿੰਦੇ ਸਾਂ ਭਗਤੀ ਕਰ ਲੈ, ਭਗਤੀ ਕਰ ਲੈਂਦਾ ਤੇ ਮੁੜ ਕੇ ਤੈਨੂੰ ਆ ਬੈਲ ਦੀ ਜੂਨੀ ਨਾ ਪੈਣਾ ਪਏ। ਭਗਤ ਜੀ ਉਹਦਾ ਨਕਸ਼ਾ ਵੀ ਖਿੱਚਦੇ, ਉਹਦੇ ਜੀਵਨ ਦਾ ਜੋ ਨਜ਼ਾਰਾ ਬਣਿਆ ਉਹ ਵੀ ਦਿਖਾ ਰਹੇ ਨੇ ਸਾਨੂੰ। ਕਹਿੰਦੇ ਨੇ ਚਾਰ ਪਾਂ ਜਦੋਂ ਤੇਰੇ ਦੋ ਪੈਰ ਸਨ, ਤੂੰ ਖੜਾ ਸਾਂ ਇਹਨਾਂ ਦੋ ਪੈਰਾਂ ਤੇ,
ਪੈਰ ਦੋ ਸਨ, ਖੜਾ ਸੈ ਸਿੱਧਾ, ਤੇ ਸਿੱਧਾ ਖੜਾ ਹੋ ਕੇ ਤੂੰ ਬੜਾ ਕੁਝ ਸੋਚ ਸਕਦਾ ਸੈ, ਇਹਨਾਂ ਚਾਰਾਂ ਪੈਰਾਂ ਤੇ ਖੜਾ ਹੋ ਕੇ ਤੂੰ ਹੁਣ ਕੁਝ ਨਹੀਂ ਸੋਚ ਸਕਦਾ, ਤੇਰੀ ਸੋਚਣ ਕਰਨ ਦੀ ਸਮਰੱਥਾ ਸੀਮਿਤ ਹੋ ਗਈ। ਉਦੋਂ ਤੂੰ ਸੋਚ ਸਕਦਾ ਸੈ ਮਗਰ ਤੂੰ ਨਾ ਸੋਚਿਆ, ਪਸ਼ੂਆਂ ਵਾਲਾ ਜੀਵਨ ਹੀ ਬਿਤਾਇਆ, ਪੇਟ ਭਰਿਓ ਪਸ਼ੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ। ਹੁਣ ਤੇਰੇ ਚਾਰ ਪੈਰ ਨੇ, ਹੁਣ ਤੂੰ ਕੀ ਸੋਚੇਗਾ। ਬਲਕਿ ਜੀਵਨ ਦੇ ਵਿਚ ਵੀ ਕਈ ਵਾਰੀ ਐਸਾ ਹੁੰਦਾ ਹੈ ਕਿ ਮਨੁੱਖ ਲੈ ਕੇ ਖਿਆਲ ਬੈਠਾ, ਕੋਈ ਨੀ ਕਰ ਲੈਂਦੇ ਆ। ਇਸ ਮਾਮਲੇ ਚ ਢਿੱਲ ਵਰਤਾ ਕੇ ਬੈਠਾ। ਭਗਤੀ ਦੇ ਮਾਮਲੇ ਚ ਕਈ ਵਾਰੀ ਬੰਦਾ ਪ੍ਰੋਗਰਾਮ ਵੀ ਬਣਾਉਂਦਾ ਰਹਿ ਜਾਂਦਾ, ਔਰ ਆਮ ਤੌਰ ਤੇ ਪਰ ਜਵਾਨੀ ਵਿਚ, ਲੜਕਪਣ ਵਿਚ, ਬਚਪਨ ਵਿਚ, ਬਾਲ ਬੱਚੇਦਾਰੀ ਦੇ ਸਮੇਂ ਵਿਚ, ਅਧਖੜ ਉਮਰ ਵਿਚ ਮਨੁੱਖ ਐਸਾ ਸੋਚਦਾ ਰਹਿੰਦਾ, ਬਸ ਹੁਣ ਸ਼ੁਰੂ ਕਰ ਦੇਣਾ, ਹੁਣ ਬਸ ਕਰ ਹੀ ਦੇਣਾ ਸ਼ੁਰੂ, ਥੋੜੇ ਦਿਨਾਂ ਨੂੰ ਨਾ ਭਗਤੀ ਦਾ ਕੰਮ ਸ਼ੁਰੂ ਕਰ ਦੇਣਾ, ਹੁਣ ਨਿਤਨੇਮ ਸ਼ੁਰੂ ਕਰ ਦੇਣਾ, ਹੁਣ ਗੁਰਦੁਆਰੇ ਜਾਣਾ ਸ਼ੁਰੂ ਕਰ ਦੇਣਾ। ਔਰ ਸੱਚ ਕਰਕੇ ਜਾਣਨਾ, ਜਿਹੜਾ ਬੰਦਾ ਪ੍ਰੋਗਰਾਮ ਬਣਾਉਂਦਾ ਰਹਿੰਦਾ ਨਾ, ਉਹ ਕਦੇ ਕੁਝ ਨਹੀਂ ਕਰ ਸਕਦਾ। ਕਰਦਾ ਕੇਵਲ ਉਹ ਹੈ ਜਿਹੜਾ ਸ਼ੁਰੂ ਕਰ ਦਿੰਦਾ, ਜਿਸ ਨੇ ਸ਼ੁਰੂ ਨਹੀਂ ਕੀਤਾ, ਕੇਵਲ ਵਿਉਂਤਾ ਬਣਾਉਂਦਾ ਰਿਹਾ, ਉਹਦਾ ਕਦੇ ਕੁਝ ਨਹੀਂ ਬਣਦਾ। ਵਿਉਂਤ ਕਰੇ ਤੇ ਨਾਲ ਹੀ ਸ਼ੁਰੂ ਕਰ ਦੇ, ਜਿਸ ਨੇ ਸ਼ੁਰੂ ਨਹੀਂ ਕੀਤਾ ਉਹ ਕਦੇ ਸਿਰੇ ਨਹੀਂ ਲੈਂਦਾ। ਤੁਸੀਂ ਵੇਖੀਏ ਕੋਈ ਵੀ ਪੈਂਡਾ ਕਰਨਾ, ਇੱਕ ਕਦਮ ਤੁਸੀਂ ਚੁੱਕਦੇ ਹੋ ਤੇ ਉਹ ਪੈਂਡਾ ਮੁੱਕ ਜਾਂਦਾ। ਲੇਕਿਨ ਜਿਸ ਬੰਦੇ ਨੇ ਕਦਮ ਨਹੀਂ ਨਾ ਚੁੱਕਿਆ, ਉਹ ਪਹਿਲਾ ਕਦਮ, ਹਾਲਾਂਕਿ ਜਿਹੜਾ ਮੰਜ਼ਿਲ ਤੇ ਪਹੁੰਚਣ ਵਾਲਾ ਕਦਮ ਹੈ ਉਹ ਬੜਾ ਮਹੱਤਵਪੂਰਨ ਜਾਪਦਾ। ਮੰਜ਼ਿਲ ਤੇ ਪਹੁੰਚ ਗਏ, ਇਹ ਕਦਮ ਅਖੀਰਲਾ ਕਦਮ ਬੜਾ ਮਹੱਤਵਪੂਰਨ ਜਾਪਦਾ। ਲੇਕਿਨ ਨਹੀਂ, ਜਿਹੜਾ ਪਹਿਲਾ ਕਦਮ ਹੈ ਉਹਦਾ ਬੜਾ ਮਹੱਤਵ। ਜੇ ਪਹਿਲਾ ਕਦਮ ਨਾ ਚੁੱਕਿਆ ਜਾਂਦਾ ਤੇ ਆਖਰੀ ਕਦਮ ਵੀ ਕਦੇ ਨਸੀਬ ਨਾ ਹੁੰਦਾ। ਉਹ ਪਹਿਲਾ ਕਦਮ ਇਹ ਹੈ ਕਿ ਮਨੁੱਖ ਨੂੰ ਬਚਪਨ ਤੋਂ ਬਚਪਨ ਚ, ਛੋਟੇ ਤੋਂ ਛੋਟੀ ਅਵਸਥਾ ਦੇ ਵਿਚ, ਬੜੇ ਸਿਆਣੇ ਸੂਝ ਵਾਲੇ ਮਾਂ ਬਾਪ ਉਹ ਨੇ ਜਿਹੜੇ ਆਪ ਗੁਰੂ ਭਗਤੀ ਚ, ਪ੍ਰਭੂ ਭਗਤੀ ਚ ਲੱਗੇ ਨੇ ਤੇ ਬੱਚਿਆਂ ਨੂੰ ਪ੍ਰੇਰ ਕੇ ਗੁਰਦੁਆਰੇ ਲੈ ਆਉਂਦੇ ਨੇ, ਨਿਤਨੇਮ ਕਰਾਉਂਦੇ ਨੇ, ਗੁਟਕਾ ਫੜਾ ਕੇ ਪਾਠ ਕਰਾਉਂਦੇ ਨੇ, ਛੋਟੇ ਤੋਂ ਛੋਟੀ ਉਮਰ ਵਿਚ ਉਹਨਾਂ ਨੂੰ ਗੁਰੂ ਨਾਲ ਜੋੜਨ ਦਾ ਯਤਨ ਕਰਦੇ। ਲੇਕਿਨ ਖਿਮਾ ਕਰਨਾ, ਬੱਚਿਆਂ ਨੂੰ ਗੁਰੂ ਨਾਲ ਜੋੜਨ ਦਾ ਯਤਨ ਕੇਵਲ ਉਹ ਕਰੇਗਾ ਜਿਹਦੀ ਆਪਣੀ ਜ਼ਿੰਦਗੀ ਵਿਚ, ਆਪਣੇ ਜੀਵਨ ਵਿਚ ਜਿਹਦੇ ਇਕ ਰੁਟੀਨ, ਇਕ ਜੁਗਤ ਬਣੀ ਹੋਈ ਹੈ ਕਿ ਉਹ ਪਾਠ ਕਰਦਾ। ਜੇ ਬਾਪ ਬੱਚੇ ਨੂੰ ਕਹਿੰਦਾ ਪਾਠ ਕਰਿਆ ਕਰ ਤੇ ਆਪ ਨਹੀਂ ਕਰਦਾ, ਬੱਚਾ ਕਦੇ ਨਹੀਂ ਕਰੇ। ਬਾਪ ਕਹਿੰਦਾ ਚੱਲ ਗੁਰਦੁਆਰੇ ਚਲੀਏ, ਜੇ ਤਾਂ ਆਪ ਤੁਰ ਰਿਹਾ ਤੇ ਬੱਚਾ ਵੀ ਨਾਲ ਤੁਰ ਪਏਗਾ, ਤੇ ਜੇ ਬਾਪ ਲੇਟਿਆ ਲੇਟਿਆ ਕਵੇ ਕਾਕਾ ਜਾ ਗੁਰਦੁਆਰੇ ਹੋਰਾ, ਤੇ ਬੱਚਾ ਉੱਥੋਂ ਤਾਂ ਤੁਰ ਪਏਗਾ, ਰਾਹ ਜਗ੍ਹਾ ਪਿਛਾ ਹੋ ਜਾਏਗਾ। ਜਵਾਬ ਨਾ ਵੀ ਦੇਵੇ, ਕਹੇਗਾ ਬਾਪੂ ਆਪ ਤਾਂ ਜਾਂਦਾ ਨੀ, ਮੈਨੂੰ ਕਹਿੰਦਾ, ਨਹੀਂ ਪਹੁੰਚ ਸਕੇਗਾ। ਆਪ ਬੰਦਾ ਕਰੇ, ਆਪ ਸ਼ੁਭ ਰਸਤੇ ਤੇ, ਆਪ ਸ਼ੁਭ ਮਾਰਗ ਤੇ ਕਦਮ ਧਰੇ ਤੇ ਬੱਚਿਆਂ ਨੂੰ ਛੋਟੀ ਤੋਂ ਛੋਟੀ ਉਮਰ ਚ ਇਸ ਪਾਸੇ ਪ੍ਰੇਰ ਕੇ ਲਾ। ਤੇ ਜਿਹੜਾ ਬੰਦਾ ਵਿਉਂਤਾ ਕਰਦਾ ਰਹਿ ਜਾਵੇ, ਕਰ ਲੈਨੇ ਅਗਲੇ ਸਾਲ ਕਰਾਂਗੇ, ਉਦੋਂ ਅਗਲੇ ਸਾਲ ਕਰਾਂਗੇ, ਇੰਨੇ ਸਾਲਾਂ ਦੇ ਹੋ ਜਾਈਏ ਫਿਰ ਕਰਾਂਗੇ, ਕੋਈ ਨਹੀਂ ਕਰ ਸਕਦਾ ਬੰਦਾ। ਉਹ ਪੁਰਾਣੇ ਰਿਸ਼ੀਆਂ ਨੇ ਕੁਝ ਵਿਉਂਤਾ ਕੀਤੀਆਂ ਸਨ, ਉਹਨਾਂ ਨੇ ਚਾਰ ਆਸ਼ਰਮ ਬਣਾ ਦਿੱਤੇ, ਚਾਰ ਹਿੱਸੇ ਜੀਵਨ ਦੇ ਕਰ ਦਿੱਤੇ। ਉਹ ਕਹਿੰਦੇ ਨੇ ਬ੍ਰਹਮਚਰਿ, 25 ਸਾਲ ਬ੍ਰਹਮਚਾਰੀ ਰਹੋ, ਫਿਰ ਗ੍ਰਿਹਸਥ ਆਸ਼ਰਮ, 25 ਸਾਲ ਤੋਂ 50 ਸਾਲ ਤੱਕ ਤੁਸੀਂ ਗ੍ਰਿਹਸਥ ਵਿਚ ਖਚਿਤ ਰਹੋ, ਬੱਚੇ ਹੋ ਜਾਣ, ਉਹਨਾਂ ਨੂੰ ਸੁਣਾ ਕੇ, ਪੜ੍ਹਾ ਕੇ, ਲਿਖਾ ਕੇ, ਸਵਾਰ ਕੇ, ਕੰਮਾਂ ਕਾਰਾਂ ਤੇ ਲਾ ਦਿਓ। 50 ਸਾਲ ਦੀ ਉਮਰ ਚ ਫਿਰ ਤੁਸੀਂ ਸੰਨਿਆਸ ਲੈ ਲਓ। 25 ਸਾਲ ਸੰਨਿਆਸ ਤਿਆਗ ਕਰਕੇ ਧਿਆਨ ਲਾਉਣਾ ਸਿੱਖੋ, ਭਗਤੀ ਕਰਨੀ ਸਿੱਖੋ, 75 ਸਾਲ ਦੇ ਹੋ ਜਾਓ। 75 ਸਾਲ ਤੋਂ ਬਾਅਦ ਫਿਰ ਜੋ ਕੁਝ ਸਿੱਖਿਆ ਬਾਨਪ੍ਰਸਥ ਆਸ਼ਰਮ ਵਿਚ ਲੋਕਾਂ ਨੂੰ ਸਿਖਾਉਂਦੇ ਰਹੋ। ਗੁਰੂ ਨਾਨਕ ਸਾਹਿਬ ਨੇ ਵੇਖਿਆ, ਇਹ ਤਮਾ ਕਮਾਲ ਦੀ ਗੱਲ ਹੈ ਕਿ ਬੰਦਾ ਐਸਾ ਪ੍ਰੋਗਰਾਮ ਬਣਾ ਕੇ ਬੈਠਾ ਹੈ ਕਿ 75 ਸਾਲਾਂ ਤੇ 100 ਸਾਲ ਦਾ ਹੋਵੇਗਾ। ਜੇ 10 ਸਾਲਾਂ ਦੀ ਉਮਰ ਚ ਫਤਿਹ ਜਾ ਗਿਆ ਫਿਰ ਕੀ ਹੋਵੇਗਾ, ਸਾਰੀ ਵਿਉਂਤ ਧਰੀ ਰਹਿ ਜਾਵੇਗੀ। ਇਹ ਤਾਂ ਜਿੱਥੋਂ ਜਾ ਕੇ ਉਥੋਂ ਸਵੇਰ, ਫੌਰਨ, ਜਲਦੀ ਤੋਂ ਜਲਦੀ। ਕਬੀਰ ਜੀ ਕਹਿੰਦੇ ਨੇ ਜਦ ਤੇਰੀਆਂ 2 ਲੱਤਾਂ ਸਨ ਉਦੋਂ ਤੈਨੂੰ ਸੋਚਣ ਦੀ ਲੋੜ ਸੀ ਕਿ ਛੇਤੀ ਤੋਂ ਛੇਤੀ ਭਗਤੀ ਵੱਲ ਲੱਗ ਜਾਵਾਂ, ਹੁਣ ਤੂੰ ਕੀ ਕਰੇਗਾ। 4 ਪਾਂਵ 2 ਸਿੰਘ, ਉਦੋਂ ਸਿਰ ਤੇ ਸਿੰਘ ਨਹੀਂ ਸੀ, ਉਦੋਂ ਸਿਰ ਦੇ ਉੱਤੇ ਸੁਰਤੀ ਦਾ ਪਹਿਰਾ ਸੀ ਤੇ ਸਿੰਘ ਪਸ਼ੂਪਣੇ ਦੀ ਨਿਸ਼ਾਨੀ। ਹਾਲਾਂਕਿ ਕਈ ਮੂਰਖ ਜਾਨਵਰਾਂ ਦੇ ਸਿੰਘ ਨਹੀਂ ਵੀ ਹੁੰਦੇ, ਲੇਕਿਨ ਆਮ ਤੌਰ ਤੇ ਸਿੰਘ ਉਹਦੇ ਸਿਰ ਤੇ ਦਿਖਾਏ ਜਾਂਦੇ ਨੇ। ਆ ਤੁਸੀਂ ਦੇਖਦੇ ਹੋ ਨਾ ਕੌਡੇ ਰਾਕਸ਼ਤੀ, ਆਪਾਂ ਕਈ ਬਣਾਈ ਹੋਈ ਚਿੱਤਰ ਵੇਖਦੇ ਹਾਂ, ਫੋਟੋ ਵੇਖਦੇ ਹਾਂ। ਮਾਨਸ ਖਾਣਾ ਬੰਦਾ, ਮਨੁੱਖਾਂ ਦਾ ਮਾਸ ਖਾਣ ਵਾਲਾ ਬੰਦਾ, ਉਹਦੇ ਸਿਰ ਤੇ ਸਿੰਘ ਵਿਖਾ ਦਿੱਤੇ। ਇਸ ਕਰਕੇ ਵਿਖਾ ਦਿੱਤੇ ਕਿ ਮਨੁੱਖ ਨਹੀਂ ਹੈ, ਮਨੁੱਖ ਤੋਂ ਥੱਲੇ ਦੀ ਚੀਜ਼ ਹੈ, ਪਸ਼ੂ ਪੁਣੇ ਵਾਲੀ ਗੱਲ ਹੈ, ਰਾਕਸ਼ ਪ੍ਰਤੀ ਵਾਲੀ ਗੱਲ ਹੈ। ਰਾਕਸ਼ਾਂ ਦੇ ਸਿਰ ਤੇ ਸਿੰਘ ਵਿਖਾਏ ਜਾਂਦੇ ਨੇ, ਮਨੁੱਖ ਦੇ ਸਿਰ ਦੇ ਉੱਤੇ ਸਿੰਘ ਨਹੀਂ ਵਿਖਾਏ ਜਾਂਦੇ। ਹਾਂ, ਜਦੋਂ ਮਨੁੱਖ ਬਹੁਤ ਉੱਚਾ ਉੱਠ ਜਾਂਦਾ ਹੈ ਨਾ, ਫਿਰ ਉਹਦੇ ਚਿਹਰੇ ਦੇ ਦੁਆਲੇ ਇੱਕ ਨੂਰ ਦਿਖਾਇਆ ਜਾਂਦਾ,
फोटो बनाने वाले एक प्रकाश विखाउंदे ने। ए देवता हो गया, मनुख तो उच्चा उठ गया। मनुख तो थले आवेगा ते सिर ते सिंग विखाउणे पैणगे। मनुख तो उच्चा उठेगा ते चेहरे ते नूर विखाउणा पैगा। ए बिल्कुल मनुख दी अपनी मर्जी है कि थले नूं आउंदा है कि उपर नूं जांदा है। देवी गुणा वल वधदा है कि पशु गुणे वल वधदा है। कबीर जी कहिंदे चार पाम दोए सिंग कोंग मुख हुण तूं बोल कुछ नहीं सकदा, गल नहीं कर सकदा, मेरी गल दा उत्तर नहीं दे सकदा। तब कैसे गुण गई है, हुण तू करेगा भगती, उदो नहीं कीती हुण कर सकेगा। तब कैसे गुण गई है, उठत बैठत ठेगा पर है। उठदिया बहिंदिया तेन सोटा मार दें, जिदे खेत दे कोलो भी लंघना है ओ डांग नाल तेन भजा दें। काम ना करन ते तेन सजा मिली, हुण तेन खान ते किसे पासे मुंह मारन ते भी पैर पैर ते सजा मिलती है। हर बिन बैल विराने हुई है, विराने दे बैल जिदा कोई साई खसम ना हो। विराने विच भटकन वाला बैल फाटे नाकन, तेरी नक दे विच जेड़ा ओ नथ पा के तेन तोरदे रहे ने, उस नथ ने तेरा सारा नक पाड़ छड्डिया। फटिया होया तेरा नक जिदे च हुण नथ भी शायद ना पै सके। टूटे कंधन मार मार के तेरे कंधे उन्हां तोड़ छड्डे, तेरे कंधे उन्होंने कुट कुट के तोड़ छड्डे ने, जख्मी हो चुके ने। हाते नाकन टूटे कंधन कोदो को पुस खई है। हुण तां तू किसे खेत नूं मुंह मारन नहीं देना, उन्होंने किते कोई भों तूड़ी कोई सुका चारा कोई घा तिनका किधरे पिया होया ए पुस खा के गुजारा तेनू करना पै रहा। सारो दिन सडोलत बन मैया, सारा दिन तू बन विच भटकदा रहना। अज हुना पेट अघई है, अजे भी तेरा पेट नहीं भरिया, भुख तेरी कायम है क्योंकि तेनू कोई चज दा खान नू देंदा नहीं। जिन्ना चिर तेरे शरीर विच काम करन दा दम सी उन्ना चिर तेनू अपनी लोड़ नू कुछ ना कुछ उपाल दे रहे। हुण क्योंकि तेरे शरीर दे अंदर सत्ता नहीं, हुण तेनू कोई खान नहीं देंदा। कुदरत दे इन्हां खुले खेतां विचों, कुदरत दीआं खुलियां चरवाहां, इन्हां चरागाहां विचों भी तिनका तेरे भागां विच नहीं है। तो कहिंदे ने सारो दिन सडोलत बन मैया, अज हो ना पेट आ गई है। तो कहिंदे ने जन भगतन को कियो ना मा कहो ना मानो, भगतां ने तेनू किया भगती कर लै, उस जीवन विच तू भगतां दा किया नहीं मन्निया, कियो अपनो पई है, हुण तू अपना कीता पा। वाकई मनुख अपना कीता ओदा है ना, बैल दी जूनी च पा रहा, लेकिन आम तौर ते मनुख ऐसे जीवन विच अपना कीता पा रहे। जिन्ने संसार ते दुखी ते आए है करदे परेशान लोग ने, पापी कर्म कमाम दे करते हाए हाए, एथे जीवन विच भी ते अगे भी। नानक ज्यों मथन माधाणिया त्यों मथे धर्म राय, अगे जाके भी लेखा देना औखा हो जाता। जीवन विच भी महाराज कहंदे ने

ਜਿਨ੍ਹਾਂ ਚੀਜ਼ਾਂ ਵਿੱਚੋਂ ਬੰਦਾ ਪਿਆ ਸੁੱਖ ਲੱਭਦਾ ਕੋਈ ਨੀ ਪਿਆ ਮਿਲਦਾ। ਇੱਕ ਚੀਜ਼ ਤੋਂ ਦੁਖੀ ਹੁੰਦਾ ਹੈ, ਦੂਜੀ ਚੀਜ਼ ਦੀ ਕਾਮਨਾ ਕਰਦਾ ਹੈ, ਫਿਰ ਉਹਦੇ ਤੋਂ ਦੁਖੀ ਹੋ ਜਾਂਦਾ ਹੈ, ਤੀਜੀ ਚੀਜ਼ ਦੀ ਕਾਮਨਾ ਕਰਦਾ ਹੈ, ਫਿਰ ਉਹਦੇ ਤੋਂ ਦੁਖੀ ਹੋ ਜਾਂਦਾ ਹੈ। ਉਹ ਬੰਦਾ ਵਹਿੰਗੀ ਚੁੱਕੀ ਜਾਂਦਾ ਸੀ ਨਾ, ਕਦੇ ਉਹ ਸੱਜੇ ਮੋਢੇ ਤੇ ਕਰ ਲਵੇ, ਕਦੇ ਖੱਬੇ ਮੋਢੇ ਤੇ, ਕਿਸੇ ਨੇ ਕਿਹਾ ਕੀ ਕਰਨਾ ਹੈ, ਕਦੇ ਇਧਰ ਕਦੇ ਉਧਰ, ਕਹਿੰਦਾ ਇਧਰਲਾ ਮੋਢਾ ਦੁਖਣ ਲੱਗ ਪੈਂਦਾ ਉਧਰ ਕਰ ਲੈਣਾ, ਉਹ ਦੁਖਣ ਲੱਗ ਪੈਂਦਾ ਇਧਰ ਕਰ ਲੈਣਾ। ਸੱਚ ਕਰਕੇ ਜਾਣਨਾ ਜਿਨ੍ਹਾਂ ਨੂੰ ਅਸੀਂ ਸੁੱਖ ਸਮਝਨੇ ਆ ਨਾ, ਉਹ ਬੋਝ ਨੇ, ਇਸ ਮੋਢੇ ਤੇ ਰੱਖਣੇ ਆ, ਕਹਿੰਦੇ ਉਧਰ ਸ਼ਾਇਦ ਸੁੱਖ ਆ ਗਿਆ, ਜਿੱਧਰੋਂ ਚੁੱਕ ਲਿਆ ਉਧਰ ਸੁੱਖ ਆ ਗਿਆ, ਥੋੜੀ ਦੇਰ ਨੂੰ ਇਹ ਮੋਢਾ ਦੁਖਣ ਲੱਗ ਪੈਂਦਾ, ਦੁੱਖ ਉੱਥੇ ਦਾ ਉੱਥੇ ਕਰ। ਜੀਵਨ ਇੱਕ ਭਾਰੀ ਵਹਿੰਗੀ ਬਣ ਗਈ ਹੈ, ਭਾਰਾ ਬੋਝ ਬਣ ਗਿਆ, ਇਹ ਬੋਝ ਟਲ ਸਕਦਾ ਹੈ, ਇਹ ਬੋਝ